0: SBS South Asian.
1: ਕੁੜੀਆਂ ਸਾਡੀ ਗਲੀ ਚ ਰਹਿੰਦੀਆਂ, ਇੱਕ ਪਤਲੀ ਇੱਕ ਭਾਰੀ, ਉਹ ਭਾਰੀ ਦਾ ਤੇ ਵਿਆਹ ਹੋ ਗਿਆ, ਪਤਲੀ ਲੱਗੇ ਪਿਆਰੀ, ਕਿ ਦਾਲ ਮੈਂ ਨਮਕ ਭੁੱਲ ਗਈ, ਕਿ ਦਾਲ ਮੈਂ ਨਮਕ ਭੁੱਲ ਗਈ, ਜਦ ਖਿੱਚ ਕੇ ਹੋ ਜਦ ਖਿੱਚ ਕੇ ਛੇੜੇ ਨੇ ਅੱਖ ਮਾਰੀ।

0: SBS, a world of difference. You're with SBS Punjabi on mobile, online, and on radio.
1: Tusi SBS Punjabi naal mobile, online, ade radio dwara jude ho.
2: SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਟਿੰਗਰਾ ਅਤੇ ਲੈ ਕੇ ਆ ਚੁੱਕਾ ਹਾਂ ਅੱਜ ਦਾ SBS ਦਾ ਪੰਜਾਬੀ ਰੇਡੀਓ ਪ੍ਰੋਗਰਾਮ। ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ। ਕੀ ਹਾਲ ਚਾਲ ਨੇ ਤੁਹਾਡੇ ਅਤੇ ਕਿਵੇਂ ਲੰਘ ਰਿਹਾ ਹੈ ਦਿਨ? ਦਿਨ ਮੰਗਲਵਾਰ ਦਾ, ਤਾਰੀਖ ਹੋ ਚੁੱਕੀ ਹੈ 26 ਮਈ 2026। ਆਓ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਯਾਦ ਕਰ ਲੈਂਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲੀਨ ਰਾਸ਼ਟਰ ਦੇ ਵਰੁੰਜਰੀ ਵੋਈਵਰੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਚੱਲਦੇ ਪ੍ਰੋਗਰਾਮ ਦੌਰਾਨ ਤੁਸੀਂ ਮੈਨੂੰ ਮੈਸੇਜ ਭੇਜ ਸਕਦੇ ਹੋ 04397997 ਤੇ, ਯਾਨੀ ਕਿ 04397997667 ਤੇ ਆਪਣੇ ਨਾਮ ਦੇ ਨਾਲ। 26 ਮਈ 2026 ਆ ਚੁੱਕੀ ਹੈ ਅਤੇ ਇਸ ਦੇ ਨਾਲ ਹੀ ਆ ਚੁੱਕਾ ਹੈ ਮੌਕਾ ਫਿਲਮੀ ਟਿਕਟਾਂ ਜਿੱਤਣ ਦਾ। ਅੱਜ ਦੇ ਸ਼ੋਅ ਦੇ ਵਿੱਚ ਇੱਕ ਸਵਾਲ ਪੁੱਛਾਂਗੇ ਅਤੇ ਦਿਆਂਗੇ ਮੌਕਾ ਮੂਵੀ ਟਿਕਟਾਂ ਜਿੱਤਣ ਦਾ। ਫਿਲਹਾਲ ਆਓ ਗੱਲ ਕਰਦੇ ਹਾਂ ਸਾਡੇ ਸ਼ੋਅ ਬਾਰੇ। ਸਭ ਤੋਂ ਪਹਿਲਾਂ ਦੇਸ਼, ਦੁਨੀਆ ਅਤੇ ਪੰਜਾਬ ਦੀ ਖਬਰਸਾਰ, ਫਿਰ ਕਾਕਰੋਚ ਜਨਤਾ ਪਾਰਟੀ ਬਾਰੇ ਇੱਕ ਰਿਪੋਰਟ ਪੇਸ਼ ਕਰਾਂਗੇ। ਇਸ ਤੋਂ ਬਾਅਦ ਹਰ ਮੰਗਲਵਾਰ ਦੀ ਤਰ੍ਹਾਂ ਪਾਕਿਸਤਾਨ ਡਾਇਰੀ ਵਿੱਚ ਦੱਸਾਂਗੇ ਪਾਕਿਸਤਾਨ ਤੋਂ ਤਾਜ਼ਾ ਖਬਰਾਂ। ਫਿਰ ਇੰਟਰਵਿਊ ਸੈਗਮੈਂਟ ਦੇ ਵਿੱਚ ਕਰਵਾਵਾਂਗੇ ਗੱਲਬਾਤ ਇੱਕ ਖਾਸ ਸ਼ਖਸ ਦੇ ਨਾਲ ਜਿਨ੍ਹਾਂ ਦਾ ਨਾਮ ਹੈ ਗੁਰਮੀਤ ਕੌਰ, ਜੋ 1984 ਵਿੱਚ ਆਸਟ੍ਰੇਲੀਆ ਆ ਕੇ ਵਸ ਗਏ ਸਨ। ਕੀ ਹੈ ਉਹਨਾਂ ਦਾ ਸੰਘਰਸ਼ ਅਤੇ ਹਿੰਮਤ ਦੇ ਕਿੱਸੇ, ਇਸ ਗੱਲਬਾਤ ਦੇ ਵਿੱਚ ਸੁਣਾਂਗੇ। ਸ਼ੋਅ ਦੇ ਵਿੱਚ ਚੱਲਣਗੇ ਪੰਜਾਬੀ ਗੀਤ ਵੀ। ਤੁਸੀਂ ਵੀ ਦਿਓ ਮੇਰਾ ਸਾਥ ਅਤੇ ਕਰ ਦਿਓ ਮੈਸੇਜ 04397997667 ਤੇ ਆਪਣੇ ਨਾਮ ਦੇ ਨਾਲ। ਫਿਲਹਾਲ ਆਓ ਚੱਲਦੇ ਹਾਂ ਅੱਜ ਦੀਆਂ ਖਾਸ ਖਬਰਾਂ ਵੱਲ।

0: SBS ਪੰਜਾਬੀ ਦੇ ਅੱਜ ਦੇ ਖਬਰਨਾਮੇ ਵਿੱਚ ਤੁਹਾਡਾ ਸਵਾਗਤ ਹੈ। ਤਾਰੀਖ 26 ਮਈ 2026 ਦਿਨ ਮੰਗਲਵਾਰ ਦਾ। ਮੈਂ ਹਾਂ ਪੁਨੀਤ ਟਿੰਗਰਾ। ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਆਸਟ੍ਰੇਲੀਆ ਦੇ ਪੂਰਬੀ ਸੂਬਿਆਂ ਦੇ ਕਈ ਇਲਾਕਿਆਂ ਵਿੱਚ ਘਰਾਂ ਅਤੇ ਛੋਟੇ ਕਾਰੋਬਾਰਾਂ ਦੇ ਲਈ ਬਿਜਲੀ ਬਿੱਲਾਂ ਦੇ ਵਿੱਚ 10% ਤੱਕ ਕਮੀ ਆਉਣ ਦੀ ਸੰਭਾਵਨਾ ਹੈ। ਇਹ ਰਾਹਤ ਆਸਟ੍ਰੇਲੀਅਨ ਐਨਰਜੀ ਰੈਗੂਲੇਟਰ ਦੇ ਉਸ ਫੈਸਲੇ ਤੋਂ ਬਾਅਦ ਮਿਲੀ ਹੈ ਜਿਸ ਤਹਿਤ ਉਨ੍ਹਾਂ ਨੇ ਅੰਤਿਮ ਡਿਫਾਲਟ ਮਾਰਕੀਟ ਆਫਰ ਦੀਆਂ ਦਰਾਂ ਨੂੰ ਘਟਾ ਦਿੱਤਾ ਹੈ। ਇਹ ਉਹ ਸੀਮਾ ਹੈ ਜੋ ਨਿਰਧਾਰਤ ਕਰਦੀ ਹੈ ਕਿ ਬਿਜਲੀ ਕੰਪਨੀਆਂ ਯੋਜਨਾਵਾਂ ਦੇ ਤਹਿਤ ਗਾਹਕਾਂ ਤੋਂ ਵੱਧ ਕਿੰਨੀ ਰਕਮ ਵਸੂਲ ਸਕਦੀਆਂ ਨੇ। ਇਸ ਫੈਸਲੇ ਦੇ ਨਾਲ ਸਾਊਥ ਆਸਟ੍ਰੇਲੀਆ, ਨਿਊ ਸਾਊਥ ਵੇਲਸ ਅਤੇ ਕੁਈਨਜ਼ਲੈਂਡ ਦੇ ਦੱਖਣ ਪੂਰਬੀ ਹਿੱਸਿਆਂ ਦੇ ਵਿੱਚ ਘਰੇਲੂ ਬਿਜਲੀ ਦੀਆਂ ਕੀਮਤਾਂ ਦੇ ਵਿੱਚ 10.7% ਤੱਕ ਗਿਰਾਵਟ ਆਵੇਗੀ। ਊਰਜਾ ਮੰਤਰੀ ਕ੍ਰਿਸ ਬੋਵਨ ਨੇ ਕਿਹਾ ਕਿ ਬਿਜਲੀ ਦੇ ਸਸਤੇ ਹੋਣ ਦਾ ਮੁੱਖ ਕਾਰਨ ਨਵਿਆਉਣਯੋਗ ਊਰਜਾ ਯਾਨੀ ਰੀਨਿਊਏਬਲ ਐਨਰਜੀ ਦੀ ਵੱਧਦੀ ਵਰਤੋਂ ਹੈ।
1: ਇਟਸ ਨੋ ਕੋਇਨਸੀਡੈਂਸ ਦੈਟ 50% ਰੀਨਿਊਏਬਲਸ ਐਂਡ 414,396 ਹੋਮ ਬੈਟਰੀਜ਼ ਇੰਸਟਾਲਡ ਅੰਡਰ ਦ ਚੀਪਰ ਹੋਮ ਬੈਟਰੀਜ਼ ਪਾਲਿਸੀ ਵਿਚ ਆਰ ਰਿਡਿਊਸਿੰਗ ਪ੍ਰਾਈਸਿਸ ਫਾਰ ਦੈਮ ਬਟ ਫਾਰ ਐਵਰੀਵਨ ਬਾਈ ਰਿਡਿਊਸਿੰਗ ਰਿਲਾਇੰਸ ਔਨ ਐਕਸਪੈਂਸਿਵ ਕੋਲ ਐਂਡ ਗੈਸ ਇਨ ਦੀ ਈਵਨਿੰਗ। One of the biggest impacts on energy prices is those nighttime peaks.
0: ਕੈਨਬਰਾ ਦੇ ਪਾਰਲੀਮੈਂਟ ਹਾਊਸ ਦੇ ਵਿੱਚ ਆਸਟ੍ਰੇਲੀਆ ਇੰਡੀਆ ਬਿਜ਼ਨਸ ਕੌਂਸਲ ਦੀ 40ਵੀਂ ਵਰ੍ਹੇਗੰਢ ਦੇ ਮੌਕੇ ਹੋਏ ਸਮਾਗਮ ਦੌਰਾਨ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਉਣ ਵਾਲੀ ਆਸਟ੍ਰੇਲੀਆ ਯਾਤਰਾ ਨੂੰ ਲੈ ਕੇ ਖੁਸ਼ੀ ਜ਼ਾਹਰ ਕੀਤੀ ਹੈ। ਐਲਬਨੀਜ਼ੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਦੇ ਕਾਰਜਕਾਲ ਦੌਰਾਨ ਦੂਜੀ ਵਾਰ ਆਸਟ੍ਰੇਲੀਆ ਆ ਰਹੇ ਨੇ ਅਤੇ ਉਹ ਭਾਰਤੀ ਭਾਈਚਾਰੇ ਨਾਲ ਹੋਣ ਵਾਲੀ ਗੱਲਬਾਤ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਉਨ੍ਹਾਂ ਕਿਹਾ ਕਿ ਭਾਰਤੀ ਭਾਈਚਾਰੇ ਤੋਂ ਬਿਨਾਂ ਆਧੁਨਿਕ ਆਸਟ੍ਰੇਲੀਆ ਦੀ ਕਲਪਨਾ ਕਰਨਾ ਮੁਸ਼ਕਲ ਹੈ। ਸਮਾਗਮ ਦੌਰਾਨ ਐਲਬਨੀਜ਼ੀ ਨੇ ਆਸਟ੍ਰੇਲੀਆ ਭਾਰਤ ਦੇ ਆਪਸੀ ਰਿਸ਼ਤਿਆਂ, ਭਾਰਤੀ ਆਸਟ੍ਰੇਲੀਆਈ ਭਾਈਚਾਰੇ ਦੇ ਯੋਗਦਾਨ ਅਤੇ ਆਪਣੇ ਭਾਰਤ ਦੌਰਿਆਂ ਦੇ ਤਜਰਬਿਆਂ ਬਾਰੇ ਵੀ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਲੋਕਾਂ ਦੀ ਗਰਮਜੋਸ਼ੀ ਨੇ ਉਨ੍ਹਾਂ ਤੇ ਡੂੰਘਾ ਪ੍ਰਭਾਵ ਛੱਡਿਆ ਹੈ। ਆਸਟ੍ਰੇਲੀਆ ਦੀ ਫੈਡਰਲ ਸਰਕਾਰ ਨੇ ਸਟੋਲਨ ਜਨਰੇਸ਼ਨਸ ਦੇ ਪੀੜਤਾਂ ਦੀ ਮਦਦ ਲਈ $2.6 million ਦੇ ਹੋਰ ਵਾਧੂ ਫੰਡ ਦੇਣ ਦਾ ਐਲਾਨ ਕੀਤਾ ਹੈ। ਐਲਾਨ ਇਤਿਹਾਸਕ ਬ੍ਰਿੰਗਿੰਗ ਦੈਮ ਹੋਮ ਰਿਪੋਰਟ ਦੇ ਲਗਭਗ 30 ਸਾਲ ਬੀਤ ਜਾਣ ਤੋਂ ਬਾਅਦ ਆਇਆ ਹੈ, ਜਿਸ ਦੀਆਂ 83 ਸਿਫਾਰਸ਼ਾਂ ਵਿੱਚੋਂ ਹੁਣ ਤੱਕ ਸਿਰਫ 5 ਸਿਫਾਰਸ਼ਾਂ ਨੂੰ ਹੀ ਪੂਰੀ ਤਰ੍ਹਾਂ ਲਾਗੂ ਕੀਤਾ ਜਾ ਸਕਿਆ ਹੈ। ਭਾਵੇਂ ਸਰਕਾਰ ਨੇ ਵਾਧੂ ਫੰਡਿੰਗ ਦਾ ਐਲਾਨ ਕੀਤਾ ਹੈ, ਪਰ ਸਮਾਜਿਕ ਕਾਰਕੁਨਾਂ ਦਾ ਕਹਿਣਾ ਹੈ ਕਿ ਇਨਸਾਫ਼ ਸਿਰਫ਼ ਪੈਸਿਆਂ ਤੱਕ

0: ਸੀਮਿਤ ਨਹੀਂ ਹੈ, ਇਸ ਤੋਂ ਕਿਤੇ ਵੱਧ ਕਰਨਾ ਜ਼ਰੂਰੀ ਹੈ। ਗੁਨਾਈ, ਗੁਨਿਤ ਮਾਜਰਾ ਅਤੇ ਰਜੈਬ ਵਰੁੰਗ ਭਾਈਚਾਰਿਆਂ ਨਾਲ ਸੰਬੰਧਿਤ ਸੈਨੇਟਰ ਲਿਡੀਆ ਥੌਰਪ ਨੇ ਕਿਹਾ ਕਿ ਸਰਕਾਰ ਨੂੰ ਬ੍ਰਿੰਗਿੰਗ ਦੈਮ ਹੋਮ ਰਿਪੋਰਟ ਦੀਆਂ ਸਿਫਾਰਸ਼ਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਚਾਹੀਦਾ ਹੈ। ਕੌਮਾਂਤਰੀ ਖਬਰ ਦੀ ਗੱਲ ਕਰੀਏ ਤਾਂ ਅਮਰੀਕੀ ਫੌਜਾਂ ਨੇ ਦੱਖਣੀ ਇਰਾਨ ਦੇ ਵਿੱਚ ਮਿਜ਼ਾਈਲ ਟਿਕਾਣਿਆਂ ਅਤੇ ਸਮੁੰਦਰੀ ਸੁਰੰਗਾਂ ਵਿਛਾਉਣ ਵਾਲੀਆਂ ਕਿਸ਼ਤੀਆਂ ਤੇ ਹਮਲੇ ਕੀਤੇ ਨੇ, ਜਿਸ ਦੇ ਨਾਲ ਪਹਿਲਾਂ ਤੋਂ ਹੀ ਕਮਜ਼ੋਰ ਚੱਲ ਰਹੀ ਜੰਗ ਬੰਦੀ ਖਤਰੇ ਵਿੱਚ ਪੈ ਗਈ ਹੈ। ਇਹ ਹਮਲੇ ਅਜਿਹੇ ਸਮੇਂ ਵਿੱਚ ਹੋਏ ਨੇ ਜਦੋਂ ਇਰਾਨ ਦੇ ਚੋਟੀ ਦੇ ਵਾਰਤਾਕਾਰ ਸ਼ਾਂਤੀ ਗੱਲਬਾਤ ਦੇ ਲਈ ਕਤਰ ਦੀ ਰਾਜਧਾਨੀ ਦੋਹਾ ਪਹੁੰਚ ਚੁੱਕੇ ਨੇ। ਦੂਜੇ ਪਾਸੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵੱਲੋਂ ਲੈਬਨਾਨ ਦੇ ਵਿੱਚ ਇਰਾਨ ਸਮਰਥਿਤ ਹਿਜ਼ਬੁੱਲਾ ਨੂੰ ਕੁਚਲਣ ਦੇ ਕੀਤੇ ਗਏ ਵਾਅਦੇ ਨੇ ਸ਼ਾਂਤੀ ਸਮਝੌਤੇ ਦੀਆਂ ਉਮੀਦਾਂ ਨੂੰ ਇੱਕ ਹੋਰ ਵੱਡਾ ਝਟਕਾ ਦਿੱਤਾ ਹੈ। ਇਸ ਦੇ ਜਵਾਬ ਦੇ ਵਿੱਚ ਇਰਾਨ ਨੇ ਸ਼ਰਤ ਰੱਖੀ ਹੈ ਕਿ ਕਿਸੇ ਵੀ ਸ਼ਾਂਤੀ ਸਮਝੌਤੇ ਨੂੰ ਲੇਬਨਾਨ ਵਿੱਚ ਚੱਲ ਰਹੀ ਜੰਗ 'ਤੇ ਵੀ ਬਰਾਬਰ ਲਾਗੂ ਕਰਨਾ ਚਾਹੀਦਾ ਹੈ। ਨਾਲ ਹੀ ਅਮਨ ਸਮਝੌਤੇ ਦੇ ਰਾਹ ਦੇ ਵਿੱਚ ਇੱਕ ਹੋਰ ਰੁਕਾਵਟ ਵਜੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਾਊਦੀ ਅਰਬ, ਕਤਰ, ਪਾਕਿਸਤਾਨ, ਮਿਸਰ, ਤੁਰਕੀ ਅਤੇ ਜਾਰਡਨ ਨੂੰ ਇਜ਼ਰਾਈਲ ਨਾਲ ਆਪਣੇ ਸਬੰਧ ਆਮ ਕਰਨ ਦੀ ਮੰਗ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਇਹਨਾਂ ਮੁਸਲਿਮ ਬਹੁਗਿਣਤੀ ਵਾਲੇ ਮੱਧ ਪੂਰਬੀ ਦੇਸ਼ਾਂ ਨੂੰ ਕਿਸੇ ਵੀ ਅੰਤਿਮ ਸਮਝੌਤੇ ਦੀ ਸ਼ਰਤ ਵਜੋਂ ਅਬਰਾਹਮ ਸਮਝੌਤੇ ਯਾਨੀ ਕਿ ਅਬਰਾਹਮ ਅਕਾਰਡ 'ਤੇ ਦਸਤਖਤ ਕਰਨੇ ਪੈਣਗੇ। ਅਤੇ ਅੱਜ ਦੀ ਆਖਰੀ ਖਬਰ ਪੰਜਾਬ ਤੋਂ। ਪੰਜਾਬ ਦੇ ਵੱਖ ਵੱਖ ਸ਼ਹਿਰੀ ਇਲਾਕਿਆਂ ਦੇ ਵਿੱਚ ਅੱਜ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਭਾਰਤੀ ਸਮੇਂ ਅਨੁਸਾਰ ਸਵੇਰੇ 8 ਵਜੇ ਵੋਟਿੰਗ ਪ੍ਰਕਿਰਿਆ ਪੂਰੇ ਜੋਸ਼ ਦੇ ਨਾਲ ਸ਼ੁਰੂ ਹੋ ਗਈ ਹੈ, ਜੋ ਸ਼ਾਮ 5 ਵਜੇ ਤੱਕ ਨਿਰੰਤਰ ਜਾਰੀ ਰਹੇਗੀ। ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹਨਾਂ ਚੋਣਾਂ ਨੂੰ ਸੂਬੇ ਦਾ ਸੈਮੀ ਫਾਈਨਲ ਮੰਨਿਆ ਜਾ ਰਿਹਾ ਹੈ। ਸੂਬੇ ਦੇ ਵਿੱਚ 35,45,567 ਵੋਟਰ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਕੇ ਕੁੱਲ 7,555 ਉਮੀਦਵਾਰਾਂ ਦੀ ਕਿਸਮਤ ਵੋਟ ਪੇਟੀਆਂ ਵਿੱਚ ਬੰਦ ਕਰਨਗੇ। ਸੂਬੇ ਭਰ ਦੇ ਵਿੱਚ 1,014 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਨੇ, ਜਿੱਥੇ 35,000 ਚੋਣ ਅਮਲਾ ਤਾਇਨਾਤ ਹੈ, ਜਦਕਿ ਚੋਣਾਂ ਨੂੰ ਅਮਨ ਅਮਾਨ ਦੇ ਨਾਲ ਨੇਪਰੇ ਚਾੜਨ ਲਈ 32,000 ਪੁਲਿਸ ਮੁਲਾਜ਼ਮਾਂ ਦਾ ਸਖ਼ਤ ਪਹਿਰਾ ਵੀ ਲਗਾਇਆ ਗਿਆ ਹੈ। ਇਸ ਚੋਣ ਦੰਗਲ ਦੇ ਵਿੱਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਦੇ 1896 ਵਾਰਡਾਂ ਲਈ ਮੁਕਾਬਲਾ ਹੋ ਰਿਹਾ ਹੈ, ਜਿੱਥੇ ਪ੍ਰਤੀ ਵਾਰਡ ਔਸਤ 4 ਉਮੀਦਵਾਰ ਮੈਦਾਨ ਦੇ ਵਿੱਚ ਨਿਤਰੇ ਨੇ। ਪਾਰਟੀ ਪੱਧਰ ਦੀ ਗੱਲ ਕਰੀਏ ਤਾਂ ਆਪ ਦੇ 1801, ਕਾਂਗਰਸ ਦੇ 1550, ਭਾਜਪਾ ਦੇ 1316, ਸ਼੍ਰੋਮਣੀ ਅਕਾਲੀ ਦਲ ਦੇ 1251, ਬਸਪਾ ਦੇ 96 ਅਤੇ 1528 ਆਜ਼ਾਦ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਨੇ। ਫਿਲਹਾਲ ਅੱਜ ਦੇ ਖਬਰਨਾਮੇ ਵਿੱਚ ਇੰਨਾ ਹੀ। ਹੋਰ ਜਾਣਕਾਰੀ ਅਤੇ ਖਬਰਾਂ ਲਈ ਜੁੜੇ ਰਹੋ SBS ਪੰਜਾਬੀ ਦੇ ਨਾਲ। ਸੋ ਖਬਰਾਂ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ SBS ਦੇ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਢੀਂਗਰਾ। ਸੋ ਮੈਨੂੰ ਕਰ ਦਿਓ ਮੈਸੇਜ ਆਪਣੇ ਨਾਮ ਦੇ ਨਾਲ 04397977 'ਤੇ, ਅਤੇ ਦੱਸੋ ਫਿਰ ਆਉਂਦੇ ਵੀਕਐਂਡ ਰਿਲੀਜ਼ ਹੋ ਰਹੀ ਹੈ ਪੰਜਾਬੀ ਫਿਲਮ ਚੜ੍ਹਦੀ ਕਲਾ, ਉਸ ਦੇ ਵਿੱਚ ਲੀਡ ਭੂਮਿਕਾ ਨਿਭਾ ਰਹੇ ਕਿਹੜੇ ਕਿਹੜੇ ਅਦਾਕਾਰ ਹਨ, ਉਹਨਾਂ ਦਾ ਨਾਮ ਕੀ ਹੈ? ਜਵਾਬ ਦੇ ਨਾਲ ਨਾਲ ਆਪਣੀ ਈਮੇਲ ਆਈਡੀ ਵੀ ਲਿਖ ਕੇ ਭੇਜੋ ਤਾਂ ਜੋ ਅਸੀਂ ਤੁਹਾਨੂੰ ਮੂਵੀ ਪਾਸ ਦੇ ਸਕੀਏ, ਤੁਹਾਨੂੰ ਸੈਂਡ ਕਰ ਸਕੀਏ। ਹੋਰ ਜੇ ਤੁਸੀਂ ਵੇਖੀ ਹੋਵੇ ਕੋਈ ਨਵੀਂ ਫਿਲਮ ਜਾਂ ਵੈਬ ਸੀਰੀਜ਼, ਉਹ ਵੀ ਦੱਸ ਸਕਦੇ ਹੋ, ਸੁਜੈਸਟ ਕਰ ਸਕਦੇ ਹੋ। ਕ੍ਰਿਕਟ ਦੀ ਗੱਲ ਕਰੀਏ ਤਾਂ ਬਹੁਤ ਗੱਲਾਂ ਕੀਤੀਆਂ, ਬਹੁਤ ਦੁਆਵਾਂ ਕੀਤੀਆਂ, ਪਰ ਕੋਈ ਫਾਇਦਾ ਨਹੀਂ ਹੋਇਆ ਕਿਉਂਕਿ ਸਾਡੀ ਪੰਜਾਬ ਦੀ ਟੀਮ ਹੋ ਗਈ ਹੈ ਜੀ ਆਖਿਰਕਾਰ ਬਾਹਰ ਪਲੇਅਆਫ ਦੀ ਰੇਸ ਵਿੱਚੋਂ। ਅਤੇ ਅੱਜ ਕੁਆਲੀਫਾਇਰ ਹੈ 1 ਬੈਂਗਲੌਰ ਅਤੇ ਗੁਜਰਾਤ ਦੀਆਂ ਟੀਮਾਂ ਵਿਚਕਾਰ। ਕੀ ਲੱਗਦਾ ਫਿਰ ਕਿਹੜੀ ਟੀਮ ਅੱਜ ਸਿੱਧੀ IPL 2026 ਦੇ ਫਾਈਨਲ ਵਿੱਚ ਪਹੁੰਚ ਜਾਵੇਗੀ, ਇਹ ਵੀ ਤੁਸੀਂ ਦੱਸ ਸਕਦੇ ਹੋ। ਇੱਧਰ ਗਗਨ ਜੀ ਮੈਸੇਜ ਕਰਦੇ ਨੇ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਭਾਜੀ, ਕੀ ਹਾਲ ਚਾਲ ਨੇ? ਕਹਿ ਰਹੇ ਨੇ ਪਲੇਅਆਫ ਦੀ ਵਾਰੀ ਆ ਚੁੱਕੀ ਹੈ, ਕਿੰਗ ਵਰਸਿਸ ਪ੍ਰਿੰਸ, ਔਰ ਇਹਨਾਂ ਦੀ ਟੀਮ ਹੈ ਜੀ RCB। ਕਹਿ ਰਹੇ ਨੇ ਤੁਹਾਨੂੰ ਕੀ ਲੱਗਦਾ ਇਸ ਸਾਲ ਕੌਣ ਜਿੱਤੇਗੀ ਟਰਾਫੀ? ਇਹ ਆਪਣੇ ਅਸੀਂ ਪਿਆਰੇ ਪਿਆਰੇ ਸਰੋਤਿਆਂ ਨੂੰ ਪੁੱਛ ਦਿੰਦੇ ਹਾਂ ਜੀ। ਸੋ ਸਰੋਤਿਓ, ਜ਼ਰੂਰ ਜ਼ਰੂਰ ਦੱਸਿਓ ਤੁਹਾਨੂੰ ਕੀ ਲੱਗਦਾ ਕਿ ਕਿਹੜੀ ਟੀਮ ਟਰਾਫੀ ਜਿੱਤੇਗੀ। ਅਤੇ ਨਾਲ ਦੀ ਨਾਲ ਜੋ ਮੈਂ ਸਵਾਲ ਪੁੱਛਿਆ ਕਿ ਚੜ੍ਹਦੀ ਕਲਾ ਫਿਲਮ ਜੋ ਰਿਲੀਜ਼ ਹੋ ਰਹੀ ਹੈ ਉਸ ਦੇ ਵਿੱਚ ਲੀਡ ਅਦਾਕਾਰ ਕੌਣ ਕੌਣ ਨੇ, ਆਪਣੀ ਈਮੇਲ ID ਦੇ ਨਾਲ ਜਵਾਬ ਲਿਖ ਕੇ ਜ਼ਰੂਰ ਭੇਜਿਓ। ਘੱਟੋ ਘੱਟ 3 ਨਾਮ ਮੈਨੂੰ ਚਾਹੀਦੇ ਨੇ, ਠੀਕ ਹੈ ਜੀ। ਔਰ ਆਓ ਹੁਣ ਅਗਲੀ ਰਿਪੋਰਟ ਦੇ ਵੱਲ ਚੱਲਦੇ ਹਾਂ। ਭਾਰਤ ਦੇ ਵਿੱਚ IPL ਤੋਂ ਇਲਾਵਾ ਇੱਕ ਹੋਰ ਚੀਜ਼ ਕਾਫੀ ਚੱਲ ਰਹੀ ਹੈ, ਕਾਕਰੋਚ ਜਨਤਾ ਪਾਰਟੀ, ਇਹਦੇ ਕਾਫੀ ਚਰਚੇ ਨੇ। ਸੋ ਕੀ ਇਹ ਸਾਰਾ ਮਸਲਾ, ਆਓ ਸੁਣਦੇ ਹਾਂ ਇਸ ਰਿਪੋਰਟ ਦੇ ਰਾਹੀਂ।
1: SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
2: ਭਾਰਤ ਵਿੱਚ ਅੱਜ ਕੱਲ ਕਾਕਰੋਚ ਨੂੰ ਇੱਕ ਕੀੜੇ ਵਾਂਗ ਨਹੀਂ ਸਗੋਂ ਸ਼ਕਤੀ ਦੇ ਪ੍ਰਤੀਕ ਵਾਂਗ ਵੇਖਿਆ ਜਾ ਰਿਹਾ, ਕਿਉਂਕਿ ਭਾਰਤੀ ਨੌਜਵਾਨ ਜਾਂ ਫਿਰ ਕਹਿ ਲਈਏ ਕਿ ਭਾਰਤ ਦੀ ਜੈਨ ਜ਼ੀ ਹੁਣ ਨੇਤਾਵਾਂ ਨੂੰ ਛੱਡ ਕੇ ਇੱਕ ਕਾਕਰੋਚ ਨੂੰ ਆਪਣਾ ਸਿਆਸੀ ਪ੍ਰਤੀਨਿਧੀ ਚੁਣ ਰਹੀ ਹੈ। ਪਰ ਇਹ ਬਦਲਾਅ ਆਇਆ ਕਿਵੇਂ? ਦਰਅਸਲ ਭਾਰਤ ਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਸੂਰਿਆਕਾਂਤ ਨੇ ਇੱਕ ਟਿੱਪਣੀ ਕੀਤੀ ਸੀ, ਜਿਸ ਵਿੱਚ ਉਹਨਾਂ ਨੇ ਕੁਝ ਬੇਰੋਜ਼ਗਾਰ ਨੌਜਵਾਨਾਂ ਦੀ ਤੁਲਨਾ ਕਾਕਰੋਚ ਨਾਲ ਕਰ ਦਿੱਤੀ।
3: They don't get any employment, they don't have any place in profession. Some of them become media, some of them become social media, some of them become RTI activists, some of them become another activists, and they start attacking everybody.
2: ਇਸ ਬਿਆਨ ਦੇ ਜਵਾਬ ਵਿੱਚ ਨੌਜਵਾਨਾਂ ਨੇ ਰਾਜਨੀਤੀ

0: ਨੀਤੀ ਪ੍ਰਤੀ ਆਪਣੀ ਨਿਰਾਸ਼ਾ ਜ਼ਾਹਰ ਕਰਨ ਲਈ ਪੈਰਿਟੀ ਪੋਲੀਟੀਕਲ ਪਾਰਟੀ ਭਾਵ ਕਿ ਇੱਕ ਵਿਅੰਗ ਵਜੋਂ ਸੋਸ਼ਲ ਮੀਡੀਆ ਉੱਤੇ ਪੋਸਟ ਕਰਨਾ ਸ਼ੁਰੂ ਕਰ ਦਿੱਤਾ। ਇਹ ਮੁਹਿੰਮ ਇਸ ਕਦਰ ਵੱਧ ਗਈ ਕਿ ਹੁਣ ਇਸ ਪਾਰਟੀ ਦਾ ਮੈਨੀਫੈਸਟੋ ਹੈ, ਵੈਬਸਾਈਟ ਹੈ, ਸੋਸ਼ਲ ਮੀਡੀਆ ਅਕਾਊਂਟ ਹਨ ਅਤੇ ਬਾਕੀ ਪਾਰਟੀਆਂ ਵਾਂਗ ਸਮਰਥਕ ਅਤੇ ਆਲੋਚਕ ਵੀ ਨੇ। ਅਤੇ ਇਸ ਪਾਰਟੀ ਦਾ ਨਾਮ ਰੱਖਿਆ ਗਿਆ ਕਾਕਰੋਚ ਜਨਤਾ ਪਾਰਟੀ, ਜੋ ਕਿ ਭਾਰਤ ਦੀ ਸਰਕਾਰ ਬਣਾਉਣ ਵਾਲੀ ਪਾਰਟੀ ਭਾਰਤੀ ਜਨਤਾ ਪਾਰਟੀ ਯਾਨੀ ਕਿ BJP ਦੇ ਨਾਲ ਮਿਲਦਾ ਜੁਲਦਾ ਨਾਮ ਹੈ। ਹੁਣ ਇਸ ਪਾਰਟੀ ਜ਼ਰੀਏ ਨੌਜਵਾਨ ਬੇਰੁਜ਼ਗਾਰੀ, ਮਹਿੰਗਾਈ, ਪ੍ਰੀਖਿਆ ਘੁਟਾਲਿਆਂ ਵਰਗੇ ਮੁੱਦਿਆਂ ਨੂੰ ਉਜਾਗਰ ਕਰ ਰਹੇ ਨੇ। ਪੇਸ਼ੇ ਤੋਂ ਚਾਰਟਰਡ ਅਕਾਊਂਟੈਂਟ ਅਤੇ ਕਾਕਰੋਚ ਪਾਰਟੀ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ ਨੇ ਮੁੱਖ ਏਜੰਡਾ ਸਾਂਝੇ ਕਰਦੇ ਹੋਏ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ,
1: अब इस पार्टी का कॉन्स्टिट्यूशन पढ़ो, इसके रूल्स पढ़ो, इतनी सीरियस बातें हैं जो हमारी पॉलिटिकल पार्टी इसको कब की लागू कर देनी चाहिए थी।
2: ये देखो 5-point एजेंडा, कोई भी चीफ जस्टिस किसी को भी राज्यसभा सीट नहीं मिलेगी पोस्ट रिटायरमेंट में। सेकंड, प्रोटेक्ट एवरी लेजिट वोट, अगर एक भी लेजिट वोट डिलीट होती है तो चीफ इलेक्शन कमिश्नर को UAPA के अंडर अरेस्ट किया जाना चाहिए। 50% रिजर्वेशन फॉर वुमेन, सबसे इम्पोर्टेंट इंडिपेंडेंट मीडिया नॉट गोदी मीडिया, कोई भी अगर मीडिया हाउस है जिसको अंबानी या अडानी ने ओन कर रखा है उनके लाइसेंस कैंसिल करने की बात है। 20-year बैन ऑन पॉलिटिकल डिफेक्शन, अगर कोई भी MLA MP जो पार्टी चेंज करता है वो 20 साल तक उस पर प्रोहिबिशन लगेगा इलेक्शन कॉन्टेस्ट करने का।
0: ਇਹ ਪਾਰਟੀ ਨੌਜਵਾਨਾਂ ਨੂੰ ਦੇਸ਼ ਦੀਆਂ ਮੁਸੀਬਤਾਂ ਨੂੰ ਹੱਲ ਕਰਨ ਦਾ ਜ਼ਿੰਮਾ ਆਪਣੇ ਹੱਥਾਂ ਵਿੱਚ ਲੈਣ ਲਈ ਕਹਿ ਰਹੀ ਹੈ, ਜਿਸ ਦੇ ਚਲਦੇ ਪਾਰਟੀ ਦੇ ਕੁਝ ਮੈਂਬਰਾਂ ਨੇ ਦੇਸ਼ ਦੀ ਸਫਾਈ ਦੀ ਮੁਹਿੰਮ ਨੂੰ ਵੀ ਆਪਣੇ ਹੱਥ ਲਿਆ ਅਤੇ ਇਹ ਮੈਂਬਰ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਸੜਕਾਂ ਅਤੇ ਜਲ ਸਰੋਤਾਂ ਅਤੇ ਰੇਲਵੇ ਸਟੇਸ਼ਨ ਵਰਗੇ ਪਬਲਿਕ ਖੇਤਰਾਂ ਵਿੱਚ ਜਾ ਪੁੱਜੇ ਅਤੇ ਆਪਣੇ ਹੱਥੀਂ ਸਫਾਈ ਕਰਨੀ ਸ਼ੁਰੂ ਕਰ ਦਿੱਤੀ। ਇੰਨਾ ਹੀ ਨਹੀਂ, ਇਸ ਪਾਰਟੀ ਦੇ ਸਦੱਸ ਮੈਡੀਕਲ ਪ੍ਰਵੇਸ਼ ਪ੍ਰੀਖਿਆ ਨੀਟ ਵਿੱਚ ਹੋਏ ਘੁਟਾਲਿਆਂ ਤੋਂ ਬਾਅਦ ਭਾਰਤੀ ਸਿੱਖਿਆ ਮੰਤਰੀ ਤੋਂ ਅਸਤੀਫੇ ਦੀ ਵੀ ਮੰਗ ਕਰ ਰਹੇ ਨੇ। ਇਹਨਾਂ ਨੇ ਇਸ ਬਾਬਤ ਇੱਕ ਪਟੀਸ਼ਨ ਵੀ ਸ਼ੁਰੂ ਕਰ ਦਿੱਤੀ ਹੈ। ਲੱਖਾਂ ਲੋਕਾਂ ਦੇ ਸਮਰਥਨ ਅਤੇ ਕਈ ਹਜ਼ਾਰਾਂ ਟਵੀਟਸ ਤੋਂ ਬਾਅਦ ਪਾਰਟੀ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਸੋਸ਼ਲ ਮੀਡੀਆ ਖਾਤਿਆਂ ਅਤੇ ਵੈਬਸਾਈਟ ਉੱਤੇ ਪਾਬੰਦੀ ਲਗਾ ਦਿੱਤੀ ਗਈ, ਭਾਵ ਕਿ ਉਸਨੂੰ ਬੰਦ ਕਰ ਦਿੱਤਾ ਗਿਆ। ਹਾਲਾਂਕਿ ਹੁਣ ਉਹਨਾਂ ਦਾ ਇੰਸਟਾਗ੍ਰਾਮ ਦੁਬਾਰਾ ਬਹਾਲ ਕਰ ਦਿੱਤਾ ਗਿਆ। ਇਸ ਦੌਰਾਨ ਵਿਆਪਕ ਆਲੋਚਨਾ ਤੋਂ ਬਾਅਦ ਚੀਫ ਜਸਟਿਸ ਨੇ ਵੀ ਆਪਣੀ ਟਿੱਪਣੀਆਂ ਨੂੰ ਗਲਤ ਤਰੀਕੇ ਨਾਲ ਪ੍ਰਸਾਰਿਤ ਕੀਤੇ ਜਾਣ ਦੀ ਗੱਲ ਕਹਿੰਦੇ ਹੋਏ ਉਹਨਾਂ ਨੇ ਸਪਸ਼ਟ ਕੀਤਾ ਕਿ ਉਹ ਜਾਲੀ ਡਿਗਰੀਆਂ ਵਾਲੇ ਲੋਕਾਂ ਦਾ ਹਵਾਲਾ ਦੇ ਰਹੇ ਸਨ, ਪਰ ਉਹਨਾਂ ਦੇ ਬਿਆਨ ਦੇ ਜਵਾਬ ਵਿੱਚ ਕਾਕਰੋਚ ਪਾਰਟੀ ਸ਼ੁਰੂ ਕਰਨ ਵਾਲੇ ਅਭਿਜੀਤ ਦੀਪਕੇ ਨੇ ਕਿਹਾ ਕਿ ਹਰ ਕਿਸੇ ਨੂੰ ਆਪਣੀ ਸਿੱਖਿਆ ਸਥਿਤੀ ਦੇ ਬਾਵਜੂਦ ਲੋਕਤੰਤਰ ਵਿੱਚ ਬੋਲਣ ਦਾ ਅਧਿਕਾਰ ਹੈ।
3: Majority of the India today lives in rural parts. The rural youth, even the Gen Z of the rural, works as a daily wage laborer because he doesn't have a formal degree. He doesn't have the privilege to get a formal education. So those who don't have the privilege to earn a formal degree don't have the right to speak up in a democracy. What is the Chief Justice of India is trying to say here? Doesn't the constitution which he sworn to protect says that every individual, irrespective of his educational qualification or his social status, has the right to speak up, has the right to freedom of expression.
0: ਭਾਰਤੀ ਮੀਡੀਆ ਦੇ ਨਾਲ ਇੱਕ ਹੋਰ ਇੰਟਰਵਿਊ ਵਿੱਚ ਅਭਿਜੀਤ ਨੇ ਕਿਹਾ,
3: ਮੈਂ ਯਹਾਂ ਅਭੀ USA ਮੇਂ ਰਹਤਾ ਹੂੰ, ਪਿਛਲੇ 2 ਸਾਲ ਸੇ ਮੈਂ ਦੇਖ ਰਹਾ ਹੂੰ, ਯਹਾਂ ਪਰ ਡਿਸਕਸ਼ਨ ਹੋ ਰਹਾ ਹੈ, US ਕੈਸੇ AI ਇੰਡਸਟਰੀ ਕੋ ਡੋਮੀਨੇਟ ਕਰ ਸਕਤਾ ਹੈ, US ਕੈਸੇ ਸੈਮੀਕੰਡਕਟਰ ਇੰਡਸਟਰੀ ਕੋ ਡੋਮੀਨੇਟ ਕਰ ਸਕਤਾ ਹੈ, US ਕੈਸੇ 100% ਕਲੀਨ ਐਨਰਜੀ ਪਰ ਚਲ ਸਕਤਾ ਹੈ। ਹਮਾਰੇ ਯਹਾਂ ਪਿਛਲੇ 10-12 ਸਾਲ ਸੇ ਕਿਆ ਡਿਸਕਸ਼ਨ ਹੋ ਰਹੀ ਹੈ, ਹਿੰਦੂ ਮੁਸਲਮਾਨ ਕਿਆ ਜਾ ਰਹਾ ਹੈ, ਗਾਏ ਗੋਬਰ ਕੀ ਪੋਲੀਟਿਕਸ ਹੋ ਰਹੀ ਹੈ, ਉਸਸੇ ਕੌਨ ਸੇ ਯੁਵਾ ਕਾ ਭਲਾ ਹੋ ਰਹਾ ਹੈ ਯਾਰ।
0: ਭਾਰਤੀ ਨੌਜਵਾਨਾਂ ਦਾ ਕਾਕਰੋਚ ਪਾਰਟੀ ਵੱਲ ਵੱਧਦੇ ਹੋਏ ਰੁਝਾਨ ਨੂੰ ਵੇਖਦੇ ਹੋਏ ਇਸ ਦੀ ਤੁਲਨਾ ਨੇਪਾਲ ਵਿੱਚ ਜੈਨਜ਼ੀ ਵੱਲੋਂ ਕੀਤੇ ਗਏ ਸਿਆਸੀ ਫੇਰਬਦਲ ਨਾਲ ਕੀਤੀ ਜਾ ਰਹੀ ਹੈ। ਵੱਡੇ ਸਮਰਥਨ ਦੇ ਬਾਵਜੂਦ ਵੀ ਹਰ ਕੋਈ ਕਾਕਰੋਚ ਪਾਰਟੀ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ। ਆਲੋਚਕਾਂ ਦਾ ਦਾਅਵਾ ਹੈ ਕਿ ਇਹ ਮੁਹਿੰਮ ਲੋਕਾਂ ਵਿੱਚ ਸਿਸਟਮ ਦੇ ਪ੍ਰਤੀ ਵਿਸ਼ਵਾਸ ਨੂੰ ਖਤਮ ਕਰਨ ਅਤੇ ਹਫੜਾ ਤਫੜੀ ਪੈਦਾ ਕਰਨ ਲਈ ਸ਼ੁਰੂ ਕੀਤੀ ਗਈ ਹੈ ਅਤੇ ਜ਼ਮੀਨੀ ਹਕੀਕਤ ਉੱਤੇ ਇਸ ਦਾ ਕੋਈ ਖਾਸ ਫਰਕ ਨਹੀਂ ਪਵੇਗਾ।
4: Political science is an interesting subject and one of its core concepts is delegitimization, studied under the broader topic of populism. Delegitimization in simple words means the judiciary is a joke, every media house is a propaganda, elected representatives of this country are fools, education policy is in shambles and law enforcement is completely ineffective. I'm certain a bell is ringing in your head right now because this is precisely the agenda of CJP. Ultimate goal of delegitimization delegitimization is not to win an election. No, it is to make the citizens of this country trust nothing. And a population that trusts nothing is ungovernable. You remember Sri Lanka, Bangladesh, Nepal, and I hope you know who our neighbors are and why the world might not want us to win as a country.
0: ਪਰ ਤੁਹਾਨੂੰ ਕੀ ਲੱਗਦਾ ਕਿ ਤੁਸੀਂ ਇਸ ਕਾਕਰੋਚ ਪਾਰਟੀ ਦੇ ਸਮਰਥਨ ਵਿੱਚ ਹੋ? ਵਿਅੰਗ ਤੋਂ ਵਿਰੋਧ ਤੱਕ ਇਸ ਪਾਰਟੀ ਦਾ ਜੋ ਸਫ਼ਰ ਹੈ ਕਿ ਉਹ ਸਿਆਸੀ ਹਕੀਕਤ ਨੂੰ ਬਦਲ ਪਾਏਗਾ? ਆਪਣੇ ਵਿਚਾਰ ਲਿਖ ਭੇਜੋ punjabi.program@sbs.com.au ਉੱਤੇ ਜਾਂ ਫਿਰ SMS ਕਰੋ 0439799767 0439799760. ਇਸ ਤੋਂ ਇਲਾਵਾ ਤੁਸੀਂ SBS ਪੰਜਾਬੀ ਦੇ ਨਾਲ ਫੇਸਬੁੱਕ ਅਤੇ ਇੰਸਟਾਗ੍ਰਾਮ ਰਾਹੀਂ ਵੀ ਕਿਸੇ ਵੀ ਵੇਲੇ ਜੁੜ ਸਕਦੇ ਹੋ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।
5: ਹਾਂਜੀ ਬਿਲਕੁਲ ਜੀ। ਸੋ ਕੀ ਲੱਗਦਾ ਫਿਰ CJP ਦਾ ਯਾਨੀ ਕਿ ਕਾਕਰੋਚ ਜਨਤਾ ਪਾਰਟੀ ਕਿੱਥੇ ਤੱਕ ਜਾਏਗੀ, ਕੀ ਗਰਾਊਂਡ ਦੇ ਉੱਤੇ ਉੱਤਰ ਕੇ ਪੋਲੀਟੀਕਲ ਪਾਰਟੀ ਬਣਾ ਪਾਏਗੀ ਜਾਂ ਨਹੀਂ, ਇਹ ਵੀ ਦੱਸ ਸਕਦੇ ਹੋ। ਮੈਸੇਜ ਕਰ ਦਿਓ 0439 799 767। ਅਤੇ ਨਾਲ ਦੀ ਨਾਲ ਮੈਂ ਪੁੱਛਿਆ ਸੀ ਕਿ ਫਿਲਮ ਚੜ੍ਹਦੀ ਕਲਾ ਦੇ ਜੋ ਮੁੱਖ ਕਲਾਕਾਰ ਨੇ ਉਹਨਾਂ ਦਾ ਨਾਮ ਕੀ ਹੈ, ਘੱਟੋ ਘੱਟ ਤਿੰਨ ਨਾਮ ਤੁਸੀਂ ਜ਼ਰੂਰ ਦੱਸਣੇ ਨੇ ਸਹੀ ਸਹੀ, ਔਰ ਤੁਸੀਂ ਜਿੱਤ ਸਕਦੇ ਹੋ ਜੀ ਕਪਲ ਮੂਵੀ ਟਿਕਟ ਜਿੱਤਣ ਦਾ ਮੌਕਾ। ਇੱਧਰ ਸਾਨੂੰ ਗਗਨ ਬਾਟ ਜੀ ਨੇ ਈਮੇਲ ਦੇ ਨਾਲ ਨਾਲ ਜਵਾਬ ਭੇਜ ਦਿੱਤੇ ਨੇ। ਬਿਲਕੁਲ ਜੀ, ਆਪਣੀ ਈਮੇਲ ਆਈਡੀ ਵੀ ਤੁਸੀਂ ਜ਼ਰੂਰ ਭੇਜਣੀ ਆ ਜਦੋਂ ਤੁਸੀਂ ਜਵਾਬ ਭੇਜਣੇ ਨੇ। ਬਹੁਤ ਬਹੁਤ ਸ਼ੁਕਰੀਆ। ਰਮਨ ਸਿੰਘ ਜੀ ਕਹਿ ਰਹੇ ਨੇ ਕਿ ਹਾਲ ਚਾਲ ਨੇ ਪੁਨੀਤ ਜੀ, ਜ਼ਿੰਦਗੀ ਕਿਵੇਂ ਚੱਲ ਰਹੀ ਹੈ, ਤੁਹਾਡਾ ਅਮੇਜ਼ਿੰਗ ਸ਼ੋਅ ਸੁਣ ਰਹੇ ਹਾਂ, ਔਰ ਕਹਿ ਰਹੇ ਨੇ ਥੈਂਕ ਯੂ। ਬਹੁਤ ਬਹੁਤ ਸ਼ੁਕਰੀਆ ਰਮਨ ਜੀ ਮੈਸੇਜ ਭੇਜਣ ਦੇ ਵਾਸਤੇ। ਇੱਧਰ ਪੱਟੀ ਸਾਹਿਬ ਸਿਡਨੀ ਤੋਂ ਵੀ ਕਹਿ ਰਹੇ ਨੇ ਗੁੱਡ ਈਵਨਿੰਗ ਪੁਨੀਤ ਜੀ, ਕੀ ਹਾਲ ਚਾਲ ਨੇ? ਪੱਟੀ ਸਾਹਿਬ ਬਹੁਤ ਵਧੀਆ, ਤੁਹਾਡੇ ਕੀ ਹਾਲ ਚਾਲ ਨੇ, ਕਿਵੇਂ ਚੱਲ ਰਿਹਾ ਕੰਮ ਕਾਰ, ਔਰ ਕਿੱਥੇ ਕੁ ਪਹੁੰਚੇ ਹੋ ਫਿਲਹਾਲ? ਇੱਧਰ ਪਵਨੀਤ ਜੀ ਕਹਿ ਰਹੇ ਨੇ ਬਹੁਤ ਵਧੀਆ ਸ਼ੋਅ, ਚੜ੍ਹਦੀ ਕਲਾ ਮੂਵੀ ਦੇ ਮੇਨ ਲੀਡ। ਓਕੇ, ਇਹ ਵੀ ਨਾਮ ਸਾਨੂੰ ਦੱਸ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਜੀ। ਈਮੇਲ ਆਈ ਡੀ ਵੀ ਜ਼ਰੂਰ ਭੇਜੋ ਤਾਂ ਕਿ ਤੁਹਾਨੂੰ ਅਸੀਂ ਟਿਕਟਾਂ ਵੀ ਭੇਜ ਸਕੀਏ ਅਗਰ ਤੁਸੀਂ ਸਹੀ ਜਵਾਬ ਦਿੱਤੇ ਹੋਣਗੇ। ਫਿਲਹਾਲ ਰੁਕਦੇ ਹਾਂ ਇੱਕ ਕੁਇਕਲੀ ਛੋਟੀ ਜਿਹੀ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਆਉਂਦੇ ਹਾਂ ਵਾਪਸ, ਹੋਰ ਗੱਲਾਂ ਬਾਤਾਂ ਅਤੇ ਜਾਣਕਾਰੀਆਂ ਦਾ ਸਿਲਸਿਲਾ ਇੱਦਾਂ ਹੀ ਚੱਲਦਾ ਰਹੇਗਾ। ਮੈਂ ਹਾਂ ਪੁਨੀਤ ਢੀਂਗਰਾ ਤੁਹਾਡੇ ਨਾਲ।
6: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰਦੀ ਹੈ। ਟਾਇਰਾਂ ਵਿੱਚ ਸਹੀ ਹਵਾ ਰੱਖਣਾ, ਹਲਕਾ ਭਾਰ ਲੱਦਣਾ ਅਤੇ ਕਈ ਕੰਮ ਇਕੱਠੇ ਕਰਕੇ ਕਰਨ ਜਾਣਾ ਵਰਗੇ ਕਦਮ ਸਾਡੀ ਤੇਲ ਦੀ ਸਪਲਾਈ ਨੂੰ ਵੱਧ ਸਮੇਂ ਤੱਕ ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਚਲਾਉਣ ਵਿੱਚ ਮਦਦ ਕਰਦੇ ਹਨ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। ਤੇਲ ਬਚਾਉਣ ਦੇ ਹੋਰ ਸੁਝਾਅ fuelplan.gov.au/punjabi ਤੇ ਜਾ ਕੇ ਵੇਖੋ। ਆਸਟ੍ਰੇਲੀਆ ਸਰਕਾਰ, ਕੈਨਬਰਾ ਵੱਲੋਂ ਜਾਰੀ।
7: SBS ਸਪੋਰਟ ਖੇਡ ਪ੍ਰੇਮੀਆਂ ਲਈ ਸਾਈਕਲਿੰਗ, ਮੋਟਰ ਸਪੋਰਟਸ, ਵਿਸ਼ਵ ਐਥਲੈਟਿਕਸ ਅਤੇ ਹੋਰ ਬਹੁਤ ਕੁਝ ਲਈ ਪਹਿਲੇ ਦਰਜੇ ਦੀ ਮੰਜ਼ਿਲ ਹੈ। sbs.com.au/sport ਉਤੇ ਜਾਓ।
8: SBS TV ਅਤੇ ਰੇਡੀਓ ਚੈਨਲਾਂ ਉੱਤੇ ਕੀ ਪ੍ਰਸਾਰਣ ਹੋਣ ਜਾ ਰਿਹਾ ਹੈ ਇਸ ਬਾਰੇ ਪਤਾ ਕਰਨ ਲਈ sbs.com.au/guide ਤੇ ਜਾਓ।
9: ਦੁਨੀਆ ਭਰ ਦੀਆਂ ਕਹਾਣੀਆਂ ਸੰਭਾਲੀਆਂ ਹੋਈਆਂ ਨੇ SBS ਵਰਲਡ ਮੂਵੀਜ਼ ਉੱਤੇ। 24 ਘੰਟੇ ਸੱਤੋ ਦਿਨ ਮੁਫ਼ਤ ਦੇਖੋ ਚੈਨਲ 32 ਤੇ ਜਾਂ SBS ਔਨ ਡਿਮਾਂਡ ਤੇ।
10: ਆਸਟ੍ਰੇਲੀਆ ਐਕਸਪਲੇਨਡ ਨਵੇਂ ਪ੍ਰਵਾਸੀਆਂ ਨੂੰ ਰਿਹਾਇਸ਼, ਸਿਹਤ, ਨੌਕਰੀਆਂ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ। sbs.com.au/australiaexplained ਉੱਤੇ ਜਾਓ।
11: I'm Janice Peterson from SBS World News, and I'm here to help you improve your English pronunciation. This short lesson is only about 5 minutes, so you can easily fit it into your day, perhaps on your lunch break.
12: SBS Learn English helps Australians speak, understand, and connect.
5: ਬ੍ਰੇਕ ਤੋਂ ਬਾਅਦ ਆ ਗਏ ਜੀ ਇੱਕ ਵਾਰ ਫਿਰ ਤੋਂ ਵਾਪਸ SBS ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਢੀਂਗਰਾ ਤੁਹਾਡੇ ਨਾਲ। ਸਵਾਉ ਲੈ ਚੱਲਦੇ ਹਾਂ ਹੁਣ ਲਹਿੰਦੇ ਪੰਜਾਬ ਅਤੇ ਜਾਣਦੇ ਹਾਂ ਉੱਥੋਂ ਦੀਆਂ ਤਾਜ਼ਾ ਖਬਰਾਂ ਜੋ ਦੱਸ ਰਹੇ ਨੇ ਮਸੂਦ ਮੱਲੀ ਜੀ।
13: ਈਦ ਦੀਆਂ ਛੁੱਟੀਆਂ ਮਨਾਉਣ ਲਈ ਆਉਣ ਵਾਲਿਆਂ ਦੀ ਜਾਫਰ ਐਕਸਪ੍ਰੈਸ ਬਲੋਚਿਸਤਾਨ 'ਚ ਇੱਕ ਵਾਰ ਫਿਰ ਅੱਤਕਰਦੀ ਦਾ ਨਿਸ਼ਾਨਾ। 50 ਹਲਾਕਤਾਂ, 60 ਤੋਂ ਵੱਧ ਫੱਟੜ। ਇਬਰਾਹਿਮ ਸਮਝੌਤੇ ਦਾ ਹਿੱਸਾ ਨਹੀਂ ਬਣਾਂਗੇ, ਟਰੰਪ ਦੇ ਬਿਆਨ ਤੋਂ ਬਾਅਦ ਖਾਜਾ ਆਸਫ ਦਾ 2 ਟੋਕ ਲਫ਼ਜ਼ਾਂ 'ਚ ਇਨਕਾਰ। 23 ਲੱਖ ਦੇ ਵਿੱਚੋਂ ਜੋ 10,000 ਨੂੰ UAE ਤੋਂ ਕੱਢਿਆ ਵੀ ਜਾਂਦਾ ਤੇ ਉਹ ਮੰਦੇ ਕੰਮਾਂ ਦਾ ਹਿੱਸਾ ਨੇ, ਖਾਜਾ ਆਸਫ ਦਾ ਬਿਆਨ। ਸੈਨੇਟ ਮੁਲਾਜ਼ਮ ਦੇ ਕਾਤਲ, ਰਿਟਾਇਰਡ SP ਨੂੰ ਸਜ਼ਾਏ ਮੌਤ ਤੇ ਮੁੰਡਿਆਂ ਨੂੰ ਉਮਰ ਕੈਦ ਦੀ ਸਜ਼ਾ। ਢਾਈ ਲੱਖ ਤੋਂ ਵੱਧ ਰੱਬ ਦੇ ਲਾਡਲੇ ਪ੍ਰਾਹੁਣੇ ਪਾਕਿਸਤਾਨੀ ਹਾਜੀ ਅੱਜ ਸਭ ਤੋਂ ਵੱਡੀ ਇਬਾਦਤ ਹਜ ਕਰ ਰਹੇ ਨੇ। ਤੇ ਲੀਬੀਆ ਤੋਂ ਡਿਪੋਰਟ ਹੋ ਕੇ ਇਸਲਾਮਾਬਾਦ ਆਉਣ ਵਾਲੇ 170 ਪਾਕਿਸਤਾਨੀਆਂ ਨੂੰ FIA ਨੇ ਗ੍ਰਿਫਤਾਰ ਕਰ ਲਿਆ।

0: ਇਹ SBS ਪੰਜਾਬੀ ਹੈ। ਲਿੰਦੇ ਪੰਜਾਬ ਦੀ ਖਬਰਸਾਰ ਦੇ ਨਾਲ ਮੈਂ ਹਾਂ ਮਸੂਦ ਮੱਲੀ। ਤਿੰਨ ਦਿਨ ਪਹਿਲਾਂ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ 'ਚ ਇੱਕ ਵਾਰ ਫਿਰ ਮੁਸਾਫਰ ਟ੍ਰੇਨ ਜਾਫਰ ਐਕਸਪ੍ਰੈਸ ਨੂੰ ਅਤਗਰਦੀ ਦਾ ਨਿਸ਼ਾਨਾ ਬਣਾਇਆ ਗਿਆ ਹੈ। ਕੋਇਟਾ ਛਾਉਣੀ ਤੋਂ ਫੌਜੀ ਅਤੇ ਉਹਨਾਂ ਦੇ ਪਰਿਵਾਰਾਂ ਸਮੇਤ ਆਮ ਮੁਸਾਫਰਾਂ ਨੂੰ ਲੈ ਕੇ ਕੋਇਟਾ ਸਟੇਸ਼ਨ ਤੱਕ ਆਉਣ ਵਾਲੀਆਂ ਤਿੰਨ ਬੋਗੀਆਂ, ਜਿਨ੍ਹਾਂ ਨੂੰ ਸ਼ਟਲ ਟ੍ਰੇਨ ਦਾ ਨਾਮ ਦਿੱਤਾ ਗਿਆ ਸੀਗਾ, ਇੱਕ ਫਾਟਕ ਦੇ ਲਾਗੇ ਪਹੁੰਚੀਆਂ ਅਤੇ ਇਹਨਾਂ ਦੇ ਵਿੱਚ ਬਰੂਦ ਦੀ ਭਰੀ ਇੱਕ ਗੱਡੀ ਮਾਰ ਕੇ ਇਹਨਾਂ ਨੂੰ ਉਡਾ ਦਿੱਤਾ ਗਿਆ, ਜਿਹਦੇ ਨਾਲ ਦੋ ਬੋਗੀਆਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਅਤੇ ਹਜੇ ਤੱਕ ਇਹਦੇ ਵਿੱਚ 50 ਹਲਾਕਤਾਂ ਸਮੇਤ 67 ਤੋਂ ਵੱਧ ਲੋਕਾਂ ਦੇ ਫੱਟਰ ਹੋਣ ਦੀ ਸਰਕਾਰੀ ਤਸਦੀਕ ਕੀਤੀ ਜਾ ਰਹੀ ਏ। ਫੱਟਰਾਂ ਦੇ ਵਿੱਚੋਂ ਕਈਆਂ ਦੀ ਹਾਲਤ ਖਰਾਬ ਏ, ਜਿਹਦੇ ਕਾਰਨ ਹਲਾਕਤਾਂ ਵੱਧ ਸਕਦੀਆਂ ਨੇ। ਇਸ ਹਮਲੇ ਦੀ ਜ਼ਿੰਮੇਵਾਰੀ ਪਾਬੰਦੀ ਲੱਗੀ ਅਤਗਰ ਤਨਜ਼ੀਮ BLA ਯਾਨੀ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੇ ਕਬੂਲੀ ਹੈ। ਹਮਲੇ 'ਚ ਮੌਨ ਵਾਲਿਆਂ ਅੰਦਰ 3 ਫੌਜੀ ਸਨ, ਜਦਕਿ ਬਾਕੀ ਸਭ ਆਮ ਲੋਕ ਸਨ। ਅਤਗਰ ਤਨਜ਼ੀਮ ਨੇ ਇਸ ਟ੍ਰੇਨ ਦੀ ਤਬਾਹੀ ਜਾਂ ਹਮਲੇ ਦੀ ਜ਼ਿੰਮੇਵਾਰੀ ਕਬੂਲਦਿਆਂ ਇਹਨੂੰ ਫੌਜੀਆਂ ਦੇ ਉੱਤੇ ਹਮਲਾ ਅਤੇ ਉਹਨਾਂ ਦੇ ਪਰਿਵਾਰਾਂ ਦੇ ਉੱਤੇ ਹਮਲਾ ਆਖਿਆ ਹੈ। ਇਹ ਟ੍ਰੇਨ ਈਦ ਦੀਆਂ ਛੁੱਟੀਆਂ ਗੁਜ਼ਾਰਨ ਲਈ ਆਪਣੇ ਘਰਾਂ ਨੂੰ ਵਾਪਸ ਜਾਣ ਵਾਲੇ ਮੁਸਾਫਰਾਂ ਦੇ ਨਾਲ ਭਰੀ ਸੀਗੀ ਅਤੇ ਕੋਇਟਾ ਰੇਲਵੇ ਸਟੇਸ਼ਨ ਜਾ ਰਹੀ ਸੀ। ਇਰਾਨ ਅਮਰੀਕਾ ਸਮਝੌਤਾ ਹੋਣ ਤੋਂ ਪਹਿਲਾਂ ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦਾ ਆਖਣਾ ਹੈ ਕਿ ਪਾਕਿਸਤਾਨ, ਸਾਊਦੀ ਅਰਬ, ਮਿਸਰ ਅਤੇ ਬਾਕੀ ਇਸਲਾਮੀ ਮੁਲਕਾਂ ਸਮੇਤ ਸਭ ਨੂੰ ਚਾਹੀਦਾ ਹੈ ਕਿ ਉਹ ਇਸਰਾਇਲ ਦੇ ਇਬਰਾਹਿਮ ਸਮਝੌਤੇ ਦਾ ਹਿੱਸਾ ਬਣਨ, ਨਹੀਂ ਤੇ ਫਿਰ ਇਸਲਾਮੀ ਮੁਲਕਾਂ ਨੂੰ ਇਰਾਨ ਦੇ ਸਮਝੌਤੇ ਦੀ ਵੀ ਤਰਫਦਾਰੀ ਨਹੀਂ ਕਰਨਾ ਚਾਹੀਦੀ ਅਤੇ ਨਾ ਉਹਦਾ ਹਿੱਸੇਦਾਰ ਬਣਨਾ ਚਾਹੀਦਾ ਹੈ। ਇਹ ਬਿਆਨ ਐਨ ਉਸ ਵੇਲੇ ਸਾਹਮਣੇ ਆਇਆ ਜਦੋਂ ਪਾਕਿਸਤਾਨੀ ਫੌਜ ਮੁਖੀ ਆਸਮ ਮੁਨੀਰ ਹੋਣੇ ਇਰਾਨ ਦੇ ਫੇਰੇ ਤੋਂ ਵਾਪਸ ਪਾਕਿਸਤਾਨ ਅਪੜੇ ਨੇ ਔਰ ਉਮੀਦ ਕੀਤੀ ਜਾ ਰਹੀ ਹੈ ਕਿ ਇਰਾਨ ਅਮਰੀਕਾ ਲੜਾਈ ਰੁਕ ਜਾਏਗੀ ਅਤੇ ਪਾਕਿਸਤਾਨ ਦੋਵਾਂ ਨੂੰ ਗੱਲਬਾਤ ਦੇ ਟੇਬਲ ਦੇ ਉੱਤੇ ਇੱਕ ਵਾਰ ਫਿਰ ਲਿਆਉਣ 'ਚ ਕਾਮਯਾਬ ਰਹੇਗਾ। ਡੋਨਲਡ ਟਰੰਪ ਹੋਣਾ ਦੇ ਇਸ ਬਿਆਨ ਦੇ ਜਵਾਬ ਦੇ ਵਿੱਚ ਹੁਣ ਤੋਂ ਥੋੜਾ ਚਿਰ ਪਹਿਲਾਂ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਖਾਜਾ ਆਸਫ ਨੇ ਆਖਿਆ ਹੈ ਕਿ ਪਾਕਿਸਤਾਨ ਕਦੀ ਵੀ ਇਸ ਸਮਝੌਤੇ ਦਾ ਹਿੱਸਾ ਨਹੀਂ ਬਣੇਗਾ। ਦੋ ਟੋਕ ਲਫਜ਼ਾਂ ਦੇ ਵਿੱਚ ਇਨਕਾਰ ਕਰਦੇ ਹੋਇਆਂ ਖਾਜਾ ਆਸਫ ਹੋਣਾ ਨੇ ਆਖਿਆ ਕਿ ਪਾਕਿਸਤਾਨ ਕਦੀ ਵੀ ਐਸੇ ਸਮਝੌਤੇ ਦਾ ਹਿੱਸਾ ਨਹੀਂ ਬਣੇਗਾ ਜੋ ਉਹਦੇ ਨਜ਼ਰੀਆਤ ਦੇ ਖਿਲਾਫ ਹੋਵੇ। ਸਾਡੇ ਤੇ ਪਾਸਪੋਰਟ ਦੇ ਉੱਤੇ ਲਿਖਿਆ ਹੈ ਕਿ ਇਹ ਇਸਰਾਈਲ ਦੇ ਵਾਸਤੇ ਸਫ਼ਰ ਲਈ ਨਹੀਂ ਬਣਿਆ। ਅਸੀਂ ਇਸਰਾਈਲ ਦੇ ਵਜੂਦ ਨੂੰ ਇੱਕ ਮੁਲਕ ਦੇ ਤੌਰ ਤੇ ਮੰਨਿਆ ਹੀ ਨਹੀਂ ਔਰ ਫਿਰ ਇੱਕ ਐਸਾ ਸਮਝੌਤਾ ਜਿਹਦੀ ਬਾਰ ਬਾਰ ਖਿਲਾਫ ਅਰਜ਼ੀ ਕੀਤੀ ਜਾਂਦੀ ਹੋਵੇ। ਗਜ਼ਾ ਗਵਾਹ ਹੈ ਕਿ ਉੱਥੇ ਹਜੇ ਵੀ ਲੋਕਾਂ ਨੂੰ ਸਮਝੌਤੇ ਤੋਂ ਬਾਅਦ ਵੀ ਲਗਾਤਾਰ ਹਮਲਿਆਂ ਦਾ ਨਿਸ਼ਾਨਾ ਬਣਾ ਕੇ ਰੋਜ਼ ਕਤਲੋ ਗਾਰਤ ਦਾ ਬਾਜ਼ਾਰ ਆ ਜਿਹੜਾ ਉਹ ਗਰਮ ਕੀਤਾ ਜਾ ਰਿਹਾ ਹੈ। ਇੱਕ ਐਸਾ ਮੁਲਕ ਜਿਹੜਾ ਸਮਝੌਤੇ ਦੇ ਉੱਤੇ ਅਮਲ ਹੀ ਨਾ ਕਰ ਰਿਹਾ ਹੋਵੇ ਉਹਦੇ ਨਾਲ ਕਿਸੇ ਸਮਝੌਤੇ ਦਾ ਹਿੱਸਾ ਕਿਵੇਂ ਬਣ ਸਕਦੇ ਹਾਂ? ਯਾਦ ਰਹੇ ਕਿ ਡੋਨਲਡ ਟਰੰਪ ਹੋਣਾ ਵੱਲੋਂ ਇਸ ਬਿਆਨ ਤੋਂ ਬਾਅਦ ਪਾਕਿਸਤਾਨ ਭਰ ਦੇ ਵਿੱਚ ਧਾਰਮਿਕ ਲੋਕਾਂ ਵੱਲੋਂ ਸਖ਼ਤ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ। UAE ਤੋਂ ਪਾਕਿਸਤਾਨੀਆਂ ਨੂੰ ਲਗਾਤਾਰ ਡੀਪੋਰਟ ਕਰਨ ਦੀਆਂ ਖ਼ਬਰਾਂ ਤੋਂ ਬਾਅਦ ਹੁਣ ਪਾਕਿਸਤਾਨੀ ਸ਼ੀਆ ਫਿਰਕੇ ਦੇ ਮੰਨਣ ਵਾਲਿਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟਾਂ ਰਾਹੀਂ ਸ਼ਿਕਾਇਤ ਕੀਤੀ ਹੈ ਕਿ UAE ਦੀ ਸਰਕਾਰ ਸਿਰਫ਼ ਪਾਕਿਸਤਾਨੀ ਸ਼ੀਆ ਫਿਰਕੇ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਡੀਪੋਰਟ ਕਰ ਰਹੀ ਹੈ। ਜਦਕਿ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਖਾਜਾ ਆਸਫ ਦਾ ਆਖਣਾ ਆ ਕਿ 23 ਲੱਖ ਪਾਕਿਸਤਾਨੀ UAE ਦੇ ਵਿੱਚ ਕੰਮਕਾਰ ਕਰ ਰਹੇ ਨੇ। ਜੇ ਉਹਨਾਂ 'ਚੋਂ ਕੁਝ ਕ੍ਰਿਮੀਨਲਸ ਨੇ ਤੇ ਉਹਨਾਂ ਨੂੰ ਕੱਢਿਆ ਜਾ ਰਿਹਾ ਤੇ ਇਹ ਕੋਈ ਵੱਡੀ ਗੱਲ ਨਹੀਂ। ਖਾਜਾ ਆਸਫ ਉਹਨਾਂ ਦੇ ਬਿਆਨ 'ਚੋਂ ਕੁਝ ਬੋਲ
1: 23 ਲੱਖ ਬੰਦੇ ਜਿਹੜੇ ਸਾਰੇ ਮਾਮ ਮਸਜਿਦ ਤੇ ਨਹੀਂ ਨਾ ਹੈਗੇ, ਹੁਣ ਮੈਂ ਹਰ ਕਿਸਮ ਕੇ ਵਾਰਦਾਤੀਏ ਵੀ ਹੈ, ਵਹਾਂ ਪੇ ਭਿਖਾਰੀ ਵੀ ਹੈ, ਹਜ਼ਾਰੋਂ ਕੇ ਹਿਸਾਬ ਸੇ ਭਿਖਾਰੀ ਹੈ, ਔਰ ਵੀ ਬੜੇ ਬੜੇ ਕਾਬਿਲ ਫਖਰ ਜੋ ਹੈ ਪੇਸ਼ੋਂ ਸੇ ਵੋ ਵਾਬਸਤਾ ਹੋਏ ਹੋਏ ਵਹਾਂ ਪੇ ਲੋਕ ਜਾ ਕੇ, ਤੋ ਮੈਂ ਅਲੈਬੋਰੇਟ ਨਹੀਂ ਕਰਨਾ ਚਾਹਤਾ। ਅਗਰ ਇਫ ਦੇ ਆਰ ਬੀਂਗ ਟ੍ਰਾਂਸਪੋਰਟਡ ਤੋ ਵੋ ਉਨਕਾ ਹੱਕ ਬਣਤਾ ਹੈ ਕਿ ਵੋ ਐਸੇ ਲੋਕੋਂ ਕੋ ਟ੍ਰਾਂਸਪੋਰਟ ਕਰੇ। ਵਹਾਂ ਪੇ ਪਾਕਿਸਤਾਨੀ ਜੋ ਹੈ ਕਿਸੀ ਵੀ ਐਸੇ ਓਬਜੈਕਸ਼ਨੇਬਲ ਪ੍ਰੋਫੈਸ਼ਨ ਕੇ ਸਾਥ ਕਭੀ ਵਾਬਸਤਾ ਨਹੀਂ ਹੋਤੇ ਥੇ। 10-12-15 ਸਾਲ ਸੇ ਸਭਸੇ ਜ਼ਿਆਦਾ ਪ੍ਰੈਜੈਂਸ ਪਾਕਿਸਤਾਨੀਓ ਕੀ ਹੈ ਇਨ ਤਮਾਮ ਪ੍ਰੋਫੈਸ਼ਨਸ ਮੇਂ ਜੋ ਜਿਨਕੇ ਉੱਪਰ ਉਨਕੋ ਇਤਰਾਜ਼ ਹੈ, ਪਰ ਵਹਾਂ ਪੇ ਕੋਈ ਡੈਪੋਟੇਸ਼ਨ ਨਹੀਂ ਹੋ ਰਹੀ। ਦੇਖਣਾ ਆਪ 23 ਲੱਖ ਮੇਂ ਸੇ ਅਗਰ ਕੋਈ 2-4 ਹਜ਼ਾਰ ਬੰਦਾ ਜੋ ਹੈ ਡਿਪੋਰਟ ਅਗਰ ਹੋ ਜਾਏ, 10 ਹਜ਼ਾਰ ਡਿਪੋਰਟ ਹੋ ਜਾਏ, ਫਿਰ ਰੌਲਾ ਪਾਉਣ ਦੀ ਕੀ ਲੋੜ ਹੋਈ ਹੈ?
0: ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਖਾਜਾ ਆਸਫ ਹੋਣਾ ਦੀ ਗੱਲਬਾਤ ਤੁਸੀਂ ਸੁਣੀ। ਇਸਲਾਮਾਬਾਦੀ ਸੈਸ਼ਨ ਕੋਰਟ ਨੇ ਮਾਰਚ 2025 'ਚ ਕਤਲ ਹੋਣ ਵਾਲੇ ਪਾਕਿਸਤਾਨੀ ਸੈਨੇਟ ਦੇ ਮੁਲਾਜ਼ਮ ਦੇ ਕੇਸ ਦਾ ਫੈਸਲਾ ਸੁਣਾਉਂਦਿਆਂ ਹੋਇਆਂ ਇੱਕ ਮੁਲਜ਼ਮ ਨੂੰ ਸਜ਼ਾਏ ਮੌਤ ਤੇ ਉਹਦੇ ਦੋ ਪੁੱਤਰਾਂ ਸਮੇਤ ਭਨਵਈਏ ਨੂੰ ਉਮਰ ਕੈਦ ਦੇ ਨਾਲ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਸੈਨੇਟ ਦੇ ਵਿੱਚ ਅਸਿਸਟੈਂਟ ਦੀ ਪੋਸਟ ਦੇ ਉੱਤੇ ਕੰਮ ਕਰਨ ਵਾਲੇ 25 ਵਰ੍ਹਿਆਂ ਦੇ ਮੁਹੰਮਦ ਹਮਜ਼ਾ ਨੂੰ ਲੈਣ ਦੇਣ ਤੇ ਪ੍ਰਾਪਰਟੀ ਦੇ ਮਾਮਲੇ ਦੇ ਉੱਤੇ ਕਤਲ ਕਰਨ ਵਾਲੇ ਮੁਜਰਮਾਂ ਦੇ ਵਿੱਚ ਮਰਕਜ਼ੀ ਮੁਜਰਮ ਇਸਲਾਮਾਬਾਦ ਪੁਲਿਸ ਦੇ ਵਿੱਚੋਂ SP ਰਿਟਾਇਰ ਹੈ। ਹਮਜ਼ਾ ਨੂੰ ਝੜਾ ਨਬੇੜਨ ਲਈ KPK ਸੂਬੇ ਦੇ ਇਲਾਕੇ ਮਾਨਸੇਰਾ ਬੁਲਾਇਆ ਗਿਆ, ਜਿੱਥੇ ਉਹ ਇਸਲਾਮਾਬਾਦ ਤੋਂ ਗਿਆ, ਪਰ ਫਿਰ ਇਸ ਤੋਂ ਬਾਅਦ ਉਹਨੂੰ ਕਤਲ ਕਰਕੇ ਗੋਏ 'ਚ ਦੱਬ ਦਿੱਤਾ ਗਿਆ। 1 ਮਹੀਨੇ ਬਾਅਦ ਗਲੀ ਹੋਈ ਲਾਸ਼ ਬਰਾਮਦ ਹੋਈ, ਜਿਹਦੇ ਤੋਂ ਬਾਅਦ ਮਾਮਲਾ ਖੁੱਲ੍ਹਾ। SP ਆਰਫ ਹੁਸੈਨ ਨੂੰ ਸਜ਼ਾਏ ਮੌਤ ਦੇ ਨਾਲ ਨਾਲ ਅਦਾਲਤ ਵੱਲੋਂ 10 ਲੱਖ ਰੁਪਈਆ ਜੁਰਮਾਨਾ ਵੀ ਕੀਤਾ ਗਿਆ ਹੈ, ਜਦਕਿ ਬਾਕੀ ਦੋ ਮੁਜਰਮਾਂ ਦੇ ਵਿੱਚ ਸਬਰ ਹੁਸੈਨ ਸ਼ਾਹ ਅਤੇ ਸਕਲੈਨ ਨੂੰ ਉਮਰ ਕੈਦ ਸਮੇਤ 20-20 ਲੱਖ ਰੁਪਈਆ ਜੁਰਮਾਨਾ ਕੀਤਾ ਗਿਆ ਹੈ। ਇਹਨਾਂ ਦੋਵਾਂ ਨੇ ਕਤਲ ਦੀ ਇਸ ਵਾਰਦਾਤ 'ਚ ਮਦਦ ਕੀਤੀ ਸੀਗੀ। ਇਸ ਕੇਸ 'ਚ ਕੁੱਲ 17 ਗਵਾਹ ਪੁਕਤਾਏ ਗਏ, ਜਦਕਿ ਪੁਲਿਸ ਵੱਲੋਂ ਇਸ ਕੇਸ 'ਚ 3 ਮਰਕਜ਼ੀ ਮੁਲਜ਼ਮਾਂ ਨੂੰ ਮਿਥਿਆ ਗਿਆ ਸੀਗਾ। ਅੱਜ ਇਸਲਾਮ ਧਰਮ ਦੀ ਸਭ ਤੋਂ ਵੱਡੀ ਇਬਾਦਤ ਹਜ ਦੀਆਂ ਸ਼ੁਰੂਆਤ ਹੋ

0: ਗਈਆਂ ਨੇ। ਦੁਨੀਆ ਭਰ ਤੋਂ 15 ਲੱਖ ਤੋਂ ਵੱਧ, ਜਦਕਿ ਪਾਕਿਸਤਾਨ ਤੋਂ 2.5 ਲੱਖ ਹਾਜੀ ਰੱਬ ਦੇ ਘਰ ਦੇ ਦੀ ਦਰਸ਼ਨ ਕਰਨ ਲਈ ਮੱਕੇ ਤੇ ਮਦੀਨੇ ਪਹੁੰਚੇ ਹੋਏ ਨੇ। ਰੱਬ ਦੇ ਇਹ ਲਾਡਲੇ ਪ੍ਰਾਹੁਣੇ ਹਾਜੀ ਅੱਜ ਮਿਨਾ 'ਚ ਵਕਤ ਗੁਜ਼ਾਰਨਗੇ, ਕਾਬੇ ਦਾ ਤਵਾਫ ਕਰਨਗੇ, ਸ਼ੈਤਾਨ ਨੂੰ ਕੰਕਰੀਆਂ ਮਾਰਨਗੇ ਤੇ ਅਗਲੇ ਦਿਨ ਈਦ ਦੀ ਨਮਾਜ਼ ਪੜ੍ਹਨ ਮਗਰੋਂ ਕੁਰਬਾਨੀਆਂ ਕਰਨਗੇ। ਇਸਲਾਮੀ ਸਾਲ 1447 ਹਿਜਰੀ ਦੇ ਇਸ ਹੱਜ ਦੇ ਖੁਤਬੇ ਨੂੰ ਇਸ ਸਾਲ ਦੁਨੀਆ ਦੀਆਂ 125 ਜ਼ੁਬਾਨਾਂ 'ਚ ਤਰਜਮਾ ਕੀਤਾ ਜਾਏਗਾ। ਹੱਜ ਦੇ ਖੁਤਬੇ ਨੂੰ ਇਸ ਵਾਰ ਪੰਜਾਬੀ ਜ਼ੁਬਾਨ ਦੇ ਵਿੱਚ ਵੀ ਵਾਇਰਲ ਕੀਤਾ ਜਾ ਰਿਹਾ ਹੈ। ਇਹ ਪਹਿਲਾ ਮੌਕਾ ਹੈ ਕਿ ਹੱਜ ਦਾ ਖੁਤਬਾ ਪੰਜਾਬੀ ਜ਼ੁਬਾਨ ਦੇ ਵਿੱਚ ਤਰਜਮੇ ਰਾਹੀਂ ਪੇਸ਼ ਕੀਤਾ ਜਾਏਗਾ। ਸਾਊਦੀ ਅਰਬ ਤੋਂ ਆਉਣ ਵਾਲੀਆਂ ਅਤਲਾਵਾਂ ਦੇ ਮੁਜਬ ਇਸ ਵਾਰ ਹੱਜ ਮੌਕੇ ਜਾਣਕਾਰੀ ਬੋਰਡ, ਰਾਹਦਾਰੀ ਬੋਰਡ ਔਰ ਡਿਜੀਟਲ ਸਾਈਨ ਬੋਰਡ ਦੇ ਉੱਤੇ ਵੀ ਪੰਜਾਬੀ ਸ਼ਾਹਮੁਖੀ ਸਕ੍ਰਿਪਟ ਦੇ ਵਿੱਚ ਲੋਕਾਂ ਲਈ ਜਾਣਕਾਰੀ ਵਾਇਰਲ ਕੀਤੀ ਜਾ ਰਹੀ ਸੀ। ਦੁਨੀਆਂ ਦੇ ਵੱਡੇ ਇਕੱਠਾਂ 'ਚੋਂ ਇੱਕ, ਹੱਜ ਤੋਂ ਬਾਅਦ ਵੱਡੀ ਈਦ ਦਾ ਤਿਉਹਾਰ, ਆਸਟ੍ਰੇਲੀਆ ਸਮੇਤ ਅਮਰੀਕਾ, ਕੈਨੇਡਾ, ਯੂਰਪ, UK ਸਮੇਤ ਪਾਕਿਸਤਾਨ ਭਰ ਦੇ ਵਿੱਚ 27 ਮਈ ਨੂੰ ਮਨਾਇਆ ਜਾਏਗਾ। ਡੰਕੀ ਲਾ ਕੇ ਯੂਰਪ ਜਾਣ ਦੀ ਕੋਸ਼ਿਸ਼ ਕਰਨ ਵਾਲੇ 170 ਪਾਕਿਸਤਾਨੀ ਸ਼ਹਿਰੀਆਂ ਨੂੰ ਲੀਬੀਆ ਤੋਂ ਡੀਪੋਰਟ ਹੋ ਕੇ ਪਾਕਿਸਤਾਨ ਅਪੜਨ ਤੇ ਇਸਲਾਮਾਬਾਦ ਏਅਰਪੋਰਟ ਦੇ ਉੱਤੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ 170 ਸ਼ਹਿਰੀਆਂ 'ਚ ਸਭ ਤੋਂ ਬਹੁਤੀ ਗਿਣਤੀ ਲਾਹੌਰ ਵਾਸੀਆਂ ਦੀ ਹੈ, ਜੋ 59 ਨੇ। ਦੂਜਾ ਨੰਬਰ ਗੁਜਰਾਤ ਸ਼ਹਿਰ ਦਾ ਹੈ, ਜਿੱਥੋਂ ਦੇ 58 ਸ਼ਹਿਰੀ ਨੇ। ਤੀਜਾ ਨੰਬਰ ਰਾਵਲਪਿੰਡੀ ਦਾ ਹੈ, ਜਿੱਥੋਂ ਦੇ 26 ਲੋਕ ਗ੍ਰਿਫ਼ਤਾਰ ਨੇ। ਇਸ ਤੋਂ ਅੱਡ ਗੁਜਰਾਂਵਾਲੇ ਤੋਂ 23, ਸਿਆਲਕੋਟ ਤੋਂ 10 ਤੇ ਇਸਲਾਮਾਬਾਦ ਸ਼ਹਿਰ ਤੋਂ 1 ਸ਼ਹਿਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਲੋਕਾਂ ਨੂੰ ਸਾਊਦੀ ਅਰਬ ਉਮਰਾ ਕਰਵਾਉਣ ਦਾ ਧਾਰਮਿਕ ਵੀਜ਼ਾ ਦਵਾ ਕੇ ਪਾਕਿਸਤਾਨ ਤੋਂ ਕੱਢਿਆ ਗਿਆ, ਫਿਰ ਇਹਨਾਂ ਨੂੰ ਲੀਬੀਆ ਦਾ ਵੀਜ਼ਾ ਦਵਾਇਆ ਗਿਆ, ਜਦਕਿ ਲੀਬੀਆ ਤੋਂ ਇਹਨਾਂ ਕਿਸ਼ਤੀ ਰਾਹੀਂ ਯੂਰਪ ਵੜਨਾ ਸੀਗਾ ਔਰ ਗ੍ਰਿਫ਼ਤਾਰ ਹੋ ਗਏ। ਇਹਨਾਂ ਨੂੰ ਭੇਜਣ ਵਾਲੇ ਏਜੰਟਾਂ ਨੂੰ ਰੈੱਡ ਬੁੱਕ ਦਾ ਹਿੱਸਾ ਬਣਾ ਦਿੱਤਾ ਗਿਆ, ਜਦਕਿ ਇਹਨਾਂ 170 ਲੋਕਾਂ ਨੂੰ FIA ਦੇ ਮਹਿਕਮੇ ਦੇ ਹਵਾਲੇ ਕਰ ਦਿੱਤਾ ਗਿਆ ਹੈ। ਲੋ ਜੀ, ਲੈਂਦੇ ਪੰਜਾਬ ਤੋਂ ਇਸ ਹਫ਼ਤੇ ਲਈ ਇੰਨਾ ਹੀ। ਆਉਂਦੇ ਹਫ਼ਤੇ ਕੁਝ ਹੋਰ ਖ਼ਬਰਾਂ ਦਾ ਨਿਚੋੜ ਲੈ ਕੇ ਮਸੂਦ ਮੱਲੀ SBS ਪੰਜਾਬੀ ਦੇ ਸਭ ਸੁਣਨ ਵਾਲਿਆਂ ਦੇ ਰੂਬਰੂ ਹਾਜ਼ਰ ਹੋ।
1: ਸੋ ਇਹ ਸਨ ਲੈਂਦੇ ਪੰਜਾਬ ਤੋਂ ਕੁਝ ਖਾਸ ਖਾਸ ਨਿਊਜ਼ ਅਪਡੇਟਸ, ਤਾਜ਼ਾ ਤਾਜ਼ਾ। ਔਰ ਮੈਂ ਤੁਹਾਨੂੰ ਪੁੱਛਿਆ ਕਿ ਜੋ ਫਿਲਮ ਰਿਲੀਜ਼ ਹੋ ਰਹੀ ਹੈ ਚੜ੍ਹਦੀ ਕਲਾ, ਪੰਜਾਬੀ ਫਿਲਮ, ਉਸਦੇ ਮੁੱਖ ਕਿਰਦਾਰਾਂ ਦੇ ਨਹੀਂ, ਜੋ ਕਲਾਕਾਰਾਂ ਨੇ ਉਹ ਕਿਰਦਾਰ ਨਿਭਾਏ ਨੇ, ਉਹਨਾਂ ਕਲਾਕਾਰਾਂ ਦੇ ਕੀ ਨਾਮ ਨੇ, ਘੱਟੋ ਘੱਟ 3 ਨਾਮ ਤੁਸੀਂ ਦੱਸਣੇ ਨੇ, ਔਰ ਅਗਰ ਸਹੀ ਦੱਸਦੇ ਹੋ ਤਾਂ ਤੁਹਾਨੂੰ ਮੌਕਾ ਮਿਲੇਗਾ ਕਪਲ ਮੂਵੀ ਪਾਸ ਜਿੱਤਣ ਦਾ। ਸੋ ਆਪਣੀ ਈਮੇਲ ID ਦੇ ਨਾਲ ਲਿਖ ਕੇ ਭੇਜ ਦਿਓ 0439-799-767। ਤਾਂ ਇੱਧਰ ਸਾਨੂੰ ਇੱਕ ਹੋਰ ਮੈਸੇਜ ਆ ਚੁੱਕਾ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ SBS ਪੰਜਾਬੀ ਟੀਮ ਅਤੇ ਸਾਰੇ ਲਿਸਨਰਸ, ਔਰ ਇਹ ਆਂਸਰ ਦੱਸ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਮਨਦੀਪ ਜੀ। ਆਂਸਰ ਕੀ ਹੈ ਉਹ ਮੈਂ ਸ਼ੋਅ ਦੇ ਅੰਤ ਦੇ ਵਿੱਚ ਦੱਸਾਂਗਾ। ਬਹੁਤ ਬਹੁਤ ਧੰਨਵਾਦ। ਇੱਧਰ ਸਿਮਰਨ ਜੀ ਦਾ ਮੈਸੇਜ ਆ ਚੁੱਕਾ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਢੀਂਗਰਾ ਸਾਹਿਬ, ਆਪਾਂ ਔਰੰਜ ਆਰਮੀ ਨੂੰ ਸਪੋਰਟ ਕਰ ਰਹੇ ਹਾਂ, IPL ਦੀ ਗੱਲ ਕਰ ਰਹੇ ਨੇ, ਅਤੇ ਨਾਲ ਦੀ ਨਾਲ ਇਹ ਆਂਸਰ ਵੀ ਸਾਨੂੰ ਦੱਸ ਰਹੇ ਨੇ ਜੋ ਮੈਂ ਸਵਾਲ ਪੁੱਛਿਆ ਹੈ ਕੰਟੈਸਟ ਦਾ। ਬਹੁਤ ਬਹੁਤ ਸ਼ੁਕਰੀਆ ਜੀ। ਔਰੰਜ ਆਰਮੀ ਯਾਨੀ ਕਿ ਹੈਦਰਾਬਾਦ ਨੂੰ ਇਹ ਸਪੋਰਟ ਕਰਨ ਲੱਗ ਗਏ ਨੇ, ਲੇਕਿਨ ਮੈਂ ਪੰਜਾਬ ਤੋਂ ਬਾਅਦ ਜੀ ਚਲੋ ਕੋਹਲੀ ਨੂੰ ਕਰ ਦਿੰਦਾ ਸਪੋਰਟ, ਫਿਰ ਰਾਇਲ ਚੈਲੈਂਜਰਸ ਬੰਗਲੌਰ ਨੂੰ, ਕਿਉਂਕਿ ਆਪਣਾ ਪੰਜਾਬੀ ਮੁੰਡਾ ਯਾਰ ਉਹ ਵੀ ਖੇਡ ਰਿਹਾ ਹੈ। ਸੋ ਲੈਟਸ ਸੀ ਕੀ ਬਣਦਾ ਫਿਰ ਅੱਜ। ਇੱਧਰ ਮਨਪ੍ਰੀਤ ਜੀ ਵਿਕਟੋਰੀਆ ਦੇ ਪੈਕਨਮ ਤੋਂ ਮੈਸੇਜ ਕਰਦੇ ਨੇ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਜੀ, ਤੁਹਾਡਾ ਸ਼ੋਅ ਇੰਜੋਏ ਕਰ ਰਹੇ ਹਾਂ ਸ਼ਾਮ ਦੀ ਚਾਹ ਦੇ ਨਾਲ, ਅਤੇ ਨਾਲ ਹੋਮ ਮੇਡ ਪਿੰਨੀਆਂ। ਵਾਹ ਜੀ ਵਾਹ, ਕਿਆ ਬਾਤ ਹੈ, ਠੰਡ ਦੇ ਵਿੱਚ ਪਿੰਨੀਆਂ ਅਤੇ ਚਾਹ ਦਾ ਸੁਮੇਲ ਕਿਆ ਕਮਾਲ ਹੁੰਦਾ ਹੈ ਜੀ। ਸਾਨੂੰ ਵੀ ਜ਼ਰੂਰ ਭੇਜੋ, ਸਾਡੇ SBS ਦੇ ਦਫ਼ਤਰ ਕਰ ਦਿਓ ਪਾਰਸਲ, ਔਰ ਮੈਂ ਅਗਰ ਹੋ ਸਕਦਾ ਪਾਰਸਲ 1 ਘੰਟੇ ਦੇ ਦੌਰਾਨ ਹੀ, ਤਾਂ ਮੈਂ ਸ਼ਾਮ ਦੀ ਚਾਹ ਫਿਰ ਬਣਾ ਲਵਾਂਗਾ ਜ਼ਰੂਰ, ਫਿਰ ਨਾਲ ਦੀ ਨਾਲ ਪਿੰਨੀਆਂ ਵੀ ਜ਼ਰੂਰ ਖਾਵਾਂਗਾ। ਔਰ ਇਹ ਨਾਲ ਦੀ ਨਾਲ ਜਵਾਬ ਦੱਸ ਰਹੇ ਨੇ, ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ, ਲੇਕਿਨ ਜਵਾਬ ਦੇ ਨਾਲ ਆਪਣੀ ਈਮੇਲ ID ਵੀ ਭੇਜੋ, ਔਰ ਮੈਂ ਕਿਹਾ ਕਿ ਮਿਨੀਮਮ 3 ਨਾਮ ਤੁਸੀਂ ਮੈਨੂੰ ਜ਼ਰੂਰ ਜ਼ਰੂਰ ਦੱਸਣੇ ਨੇ। ਬਹੁਤ ਬਹੁਤ ਧੰਨਵਾਦ ਜੀ। ਇੱਕ ਹੋਰ ਮੈਸੇਜ ਆਇਆ ਹੈ, ਇਹ ਕਹਿ ਰਹੇ ਨੇ ਹੈਲੋ, ਸਿਰਫ ਹੈਲੋ ਜੀ, ਹੈਲੋ ਜੀ, ਅੱਗੇ ਵੀ ਬੋਲੋ ਜੀ, ਕੀ ਹਾਲ ਚਾਲ ਨੇ ਤੁਹਾਡੇ ਜੀ। ਫਿਲਹਾਲ ਆਓ ਚੱਲਦੇ ਹਾਂ ਸਾਡੇ ਪਹਿਲੇ ਗਾਣੇ ਦੇ ਵੱਲ, ਕਰੋ ਇੰਜੋਏ ਇੱਕ ਕਮਾਲ ਦਾ ਗੀਤ, ਅਤੇ ਜੁੜੇ ਰਹੋ, ਸੁਣਦੇ ਰਹੋ SBS ਪੰਜਾਬੀ। ਮੈਂ ਹਾਂ ਪੁਨੀਤ ਢੀਂਗਰਾ ਤੁਹਾਡੇ ਨਾਲ।

0: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
1: SBS ਫੂਡ ਦੁਆਰਾ ਦੁਨੀਆ ਭਰ ਦੇ ਖਾਣੇ ਆਪਣੀ ਰਸੋਈ ਵਿੱਚ ਲਿਆਓ। 7000 ਤੋਂ ਵੀ ਜ਼ਿਆਦਾ ਖਾਣਿਆਂ ਬਾਰੇ ਜਾਣਕਾਰੀ ਵੀਡੀਓਜ਼ ਅਤੇ ਲੇਖਾਂ ਦੇ ਰੂਪ ਵਿੱਚ ਸੰਭਾਲੀ ਹੋਈ ਹੈ sbs.com.au/food ਉੱਤੇ। ਆਸਟ੍ਰੇਲੀਆ ਅਤੇ ਦੁਨੀਆ ਭਰ ਤੋਂ ਤਾਜ਼ੀਆਂ ਖਬਰਾਂ ਅਤੇ ਉੱਭਰ ਰਹੀਆਂ ਕਹਾਣੀਆਂ ਦੇਖੋ SBS ਵਰਲਡ ਨਿਊਜ਼ ਹਰ ਸ਼ਾਮ 6:30 ਅਤੇ SBS ਔਨ ਡਿਮਾਂਡ ਤੇ।
2: We have got you covered on SBS South Asian. There are shows like The Bollywood Session every morning and evening, 3 hours every day of just the hits from Bollywood. Need a party playlist? There's Desi Dance Party on Friday and Saturday nights. It's your weekend soundtrack. Enjoy Punjabi music. Don't miss Bhangra hits on weekend afternoons. Find your next favorite SBS South Asian show on the SBS Audio app, website or SBS On Demand.
1: SBS ਤੁਹਾਡੇ ਲਈ ਹਮੇਸ਼ਾ ਹਾਜ਼ਰ ਹੈ। Alexa, Google Home ਜਾਂ ਫਿਰ Apple Smart Speaker ਜ਼ਰੀਏ SBS ਨਾਲ ਜੁੜੇ ਰਹਿਣਾ ਆਸਾਨ ਹੈ। SBS ਪੰਜਾਬੀ ਤੋਂ ਜਦੋਂ ਮਰਜ਼ੀ ਤਾਜ਼ਾ ਤਰੀਨ ਖਬਰਾਂ, ਵਿਚਾਰ ਅਤੇ ਕਹਾਣੀਆਂ ਸੁਣੋ। ਸਿਰਫ ਇਹ ਬੋਲੋ, ਪਲੇ SBS ਪੰਜਾਬੀ ਪੋਡਕਾਸਟ। SBS ਆਡੀਓ ਤੁਹਾਡੇ ਸੁਭਾਅ ਨਾਲ ਮੇਲ ਖਾਂਦਾ ਸੰਗੀਤ, ਰੇਡੀਓ ਅਤੇ ਪੋਡਕਾਸਟ। ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ ਤੇ। SBS ਟੀਵੀ ਅਤੇ ਰੇਡੀਓ ਚੈਨਲਾਂ ਉੱਤੇ ਕੀ ਪ੍ਰਸਾਰਣ ਹੋਣ ਜਾ ਰਿਹਾ ਹੈ, ਇਸ ਬਾਰੇ ਪਤਾ ਕਰਨ ਲਈ sbs.com.au/guide ਤੇ ਜਾਓ।
3: Welcome back. ਸਵਾਗਤ ਜੀ ਇਸ ਬ੍ਰੇਕ ਤੋਂ ਬਾਅਦ SBS ਦੇ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਢੀਂਗਲਾ ਅਤੇ ਮੈਂ ਤੁਹਾਨੂੰ ਸਵਾਲ ਪੁੱਛਿਆ ਹੈ ਕਿ ਪੰਜਾਬੀ ਫਿਲਮ ਛੱਡਦੀ ਕਲਾ, ਤੁਸੀਂ ਹੋਪਫੁਲੀ ਟ੍ਰੇਲਰ ਦੇਖ ਹੀ ਲਿਆ ਹੋਵੇਗਾ ਜੋ ਰਿਲੀਜ਼ ਹੋਣ ਜਾ ਰਹੀ ਹੈ ਜੀ ਇਸ ਵੀਕਐਂਡ। ਸੋ ਉਸਦੇ ਵਿੱਚ ਜੋ ਮੇਨ ਕਿਰਦਾਰ ਨੇ, ਉਹਨਾਂ ਦੇ ਜੋ ਕਿਰਦਾਰ ਜਿਨ੍ਹਾਂ ਨੇ ਨਿਭਾਏ ਨੇ, ਉਹਨਾਂ ਕਲਾਕਾਰਾਂ ਦੇ ਨਾਮ ਕੀ ਨੇ, ਮਿਨੀਮਮ 3 ਤੁਸੀਂ ਦੱਸਣੇ ਆ ਅਤੇ ਈਮੇਲ ਆਈਡੀ ਵੀ ਆਪਣੀ ਜ਼ਰੂਰ ਭੇਜਣੀ ਆ, ਕਿਉਂਕਿ ਅਗਰ ਤੁਹਾਡੇ ਜਵਾਬ ਸਹੀ ਹੋਏ ਤਾਂ ਤੁਹਾਨੂੰ ਉਸੇ ਈਮੇਲ ਆਈਡੀ ਦੇ ਉੱਤੇ ਅਸੀਂ ਮੂਵੀ ਪਾਸ ਜ਼ਰੂਰ ਭੇਜਾਂਗੇ, ਤਾਂ ਕਿ ਤੁਸੀਂ ਆਪਣੀ ਫੈਮਿਲੀ ਦੇ ਨਾਲ ਜਾ ਕੇ ਇਹ ਮੂਵੀ ਇੰਜੋਏ ਕਰੋ। ਔਰ ਮੈਸੇਜ ਭੇਜੋ 0439-799-767 ਤੇ। ਔਰ ਇੱਕ ਹੁਣ ਬੇਹੱਦ ਖਾਸ ਇੰਟਰਵਿਊ ਪੰਜਾਬੀ ਪਾਇਓਨੀਅਰਸ SBS ਪੰਜਾਬੀ ਦਾ ਇੱਕ ਨਵਾਂ ਜੋ ਹੈ, ਇੱਕ ਨਵੀਂ ਪੋਡਕਾਸਟ ਸੀਰੀਜ਼ ਹੈ, ਉਸਦੇ ਵਿੱਚੋਂ ਇੱਕ ਕਮਾਲ ਦੀ ਇੰਟਰਵਿਊ ਗੁਰਮੀਤ ਕੌਰ ਜੀ ਦੇ ਨਾਲ। ਗੁਰਮੀਤ ਕੌਰ ਜੀ ਦਾ ਪਰਿਵਾਰ ਆਸਟ੍ਰੇਲੀਆ ਦੇ ਵਿੱਚ ਵੱਸਦੀ 5ਵੀਂ ਪੁਸ਼ਤ ਹੈ। ਗੁਰਮੀਤ ਕੌਰ ਦੇ ਪਤੀ ਦੇ ਦਾਦਾ ਜੀ ਦਲੀਪ ਸਿੰਘ ਜੀ 1898 ਵਿੱਚ ਇੱਥੇ ਆ ਕੇ ਵੱਸ ਗਏ ਸਨ। ਕੀ ਹੈ ਪੂਰੀ ਕਹਾਣੀ, ਆਓ ਚੱਲਦੇ ਹਾਂ ਇਸ ਬਹੁਤ ਕਮਾਲ ਦੀ ਇੰਟਰਵਿਊ ਦੇ ਵੱਲ।
2: ਮੈਂ ਸੁਮੀਤ ਕੌਰ ਲੈ ਕੇ ਆਈ ਹਾਂ ਆਸਟ੍ਰੇਲੀਆ ਦੇ ਮੁੱਢਲੇ ਪੰਜਾਬੀਆਂ ਦੇ ਵਸੇਬੇ ਦੀਆਂ

0: ਸੁਣੀਆਂ ਕਹਾਣੀਆਂ। ਸਾਡੀ ਇਸ ਪੋਡਕਾਸਟ ਸੀਰੀਜ਼ ਦਾ ਨਾਮ ਹੈ ਪੰਜਾਬੀ ਪਾਇਨੀਅਰਸ ਅਤੇ ਇਸ ਦੇ ਪਹਿਲੇ ਸੀਜ਼ਨ ਵਿੱਚ ਤੁਸੀਂ ਸੁਣੋਗੇ ਫਾਰ ਨੌਰਥ ਕੁਈਨਜ਼ਲੈਂਡ ਦੇ ਇਲਾਕੇ 'ਚ ਪੀੜ੍ਹੀ ਦਰ ਪੀੜ੍ਹੀ ਵਾਸਤੇ ਪੰਜਾਬੀ ਪਰਿਵਾਰਾਂ ਦੀਆਂ ਬਹੁਤ ਹੀ ਦਿਲਚਸਪ ਹੱਡ ਬੀਤੀਆਂ, ਪਰ ਸੁਣਾਂਗੇ ਇੱਥੇ ਵਸੀਆਂ ਉਹਨਾਂ ਔਰਤਾਂ ਦੀ ਜ਼ੁਬਾਨੀ ਜਿਨ੍ਹਾਂ ਦੇ ਸੰਘਰਸ਼ਾਂ ਦਾ ਜ਼ਿਕਰ ਤੁਸੀਂ ਸ਼ਾਇਦ ਹੀ ਕਿਤੇ ਸੁਣਿਆ ਹੋਏ। ਇਹਨਾਂ ਇੰਟਰਵਿਊਜ਼ ਰਾਹੀਂ ਮੇਰੀ ਸਹਿਯੋਗੀ ਮਨਪ੍ਰੀਤ ਕੌਰ ਸਿੰਘ ਨੇ ਕੈਨਜ਼, ਗੋਰਡਨਵਿਲ, ਬਬਿੰਡਾ ਦੇ ਇਲਾਕਿਆਂ 'ਚ ਵਸਦੀਆਂ ਬਹੁਤ ਸਾਰੀਆਂ ਔਰਤਾਂ ਦੀਆਂ ਬੜੀਆਂ ਹੀ ਦਿਲਚਸਪ ਆਪ ਬੀਤੀਆਂ ਦੇ ਨਾਲ ਨਾਲ ਆਸਟ੍ਰੇਲੀਆ 'ਚ ਪੰਜਾਬੀਆਂ ਦੀ ਮਾਈਗ੍ਰੇਸ਼ਨ ਦੇ ਦੌਰ ਦੀ ਸ਼ੁਰੂਆਤ ਦੇ ਕਈ ਪਹਿਲੂਆਂ 'ਤੇ ਚਾਨਣਾ ਪਾਇਆ ਹੈ। ਆਓ ਸੁਣਦੇ ਹਾਂ ਪੰਜਾਬੀ ਪਾਇਨੀਅਰਸ, ਆਸਟ੍ਰੇਲੀਆ ਦਾ ਮੁੱਢਲਾ ਪੰਜਾਬੀ ਪ੍ਰਵਾਸ।
1: ਗੁਰਮੀ ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ ਮਨਪ੍ਰੀਤ, ਸਤਿ ਸ਼੍ਰੀ ਅਕਾਲ ਜੀ।
1: ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਨਾ ਆਪਣੀ ਕਮਿਊਨਿਟੀ ਦੇ ਉਹਨਾਂ ਲੋਕਾਂ ਨੂੰ ਮਿਲ ਰਹੀ ਹਾਂ ਜਿਨ੍ਹਾਂ ਦਾ ਤਲਕ ਇਸ ਮੁਲਕ ਨਾਲ ਇੰਨਾ ਪੁਰਾਣਾ ਹੈ। ਹੁਣ ਤੁਹਾਡਾ ਪੰਜਾਂ ਪੀੜ੍ਹੀਆਂ ਤੋਂ ਤਲਕ ਇੱਕ ਬਣਿਆ ਹੋਇਆ ਹੈ, ਤਾਂ ਸ਼ੁਰੂਆਤ ਤੋਂ ਹੀ ਕਹਾਣੀ ਦੱਸੋ ਸਾਨੂੰ ਪਹਿਲਾਂ ਕਿ ਕੌਣ ਆਏ ਸੀ ਤੁਹਾਡੇ ਪਰਿਵਾਰ 'ਚ।
2: ਪਹਿਲਾਂ ਸਭ ਤੋਂ ਪਹਿਲਾਂ ਬਾਬਾ ਜੀ ਆਏ ਸੀ,
1: ਠੀਕ ਹੈ,
2: ਮੇਰੇ ਹਸਬੈਂਡ ਦੇ ਦਾਦਾ ਜੀ। ਹਾਂਜੀ, ਉਸ ਤੋਂ ਬਾਅਦ ਫਿਰ 17 ਸਾਲ ਦੇ ਸੀ ਆਪਣੇ ਜਦੋਂ ਇਹਨਾਂ ਦੇ ਡੈਡੀ ਆਏ ਆ।
1: ਤੋ ਜਿਹੜੇ ਬਾਬਾ ਜੀ ਸਨ, ਇਹ ਕੁਛ ਦਸਤਾਵੇਜ਼ ਤੁਸੀਂ ਨਾਲ ਲੈ ਕੇ ਆਏ ਹੋ?
2: ਹਾਂਜੀ, ਬਾਕੀ ਜਦੋਂ ਉਹ ਡਾਕੂਮੈਂਟ ਮੈਂ ਹੋਰ ਵੀ ਭੇਜਿਆ ਕਿਹੜੇ ਸਨ 'ਚ, ਉਹ ਇੱਥੇ ਆਏ ਆ, ਉਹ ਸਾਰਾ ਕੁਛ ਡਾਟਾ ਮਿਲਣਾ ਤਾਂ ਤੁਹਾਨੂੰ ਹਜੇ ਤੁਹਾਡੇ ਕੋਲ ਆਇਆ।
1: ਹਾਂਜੀ ਹਾਂਜੀ
2: ਹਾਂਜੀ।
1: ਸੋ ਮਤਲਬ ਇਹ 1900 ਤੋਂ ਪਹਿਲੇ ਦੀ ਗੱਲ ਹੈ?
2: ਹਾਂਜੀ, 1898 ਦੇ ਆਏ ਹੋਏ ਇੱਥੇ।
1: ਠੀਕ ਹੈ ਠੀਕ ਹੈ। ਤੇ ਇਹ ਤਸਵੀਰਾਂ ਕੁਛ ਹੈ, ਸਟੈਂਪ ਲੱਗੇ ਹੋਏ ਨੇ, ਇਹਦਾ ਮਤਲਬ ਇਹ ਜਦ ਆਏ ਸੀ ਇਮੀਗ੍ਰੇਸ਼ਨ ਹੋਈ ਸੀ ਤਾਂ?
2: ਹਾਂਜੀ, ਆਹ ਫੋਟੋ।
1: ਅੱਛਾ ਅੱਛਾ, ਠੀਕ ਹੈ ਠੀਕ ਹੈ।
2: ਆਹ ਡਾਕੂਮੈਂਟ ਸਾਡੇ ਕੋਲ ਸੀ, ਡੈਡੀ ਨੇ ਮੈਨੂੰ ਪੜਾਈ ਸੀ।
1: ਹਾਂਜੀ,
2: ਤੇ ਉਸ ਤੋਂ ਬਾਅਦ ਜਿਹੜੇ ਬਾਕੀ ਡਾਕੂਮੈਂਟ ਤੁਹਾਨੂੰ ਸੈਂਡ ਕੀਤੇ ਆਪਾਂ
1: ਜੀ,
2: ਤੇ ਉਹ ਮਾਤਾ-ਪਿਤਾ ਦਾ ਬੱਚਿਆਂ ਨੇ ਨੈੱਟ ਤੋਂ ਸਾਰੇ ਇਕੱਠੇ ਕੀਤੇ
1: ਜੀ ਜੀ।
2: ਹਾਂਜੀ,
1: ਹੁਣ ਦੇਖੋ ਨਾ, ਇਹਨਾਂ ਨੇ ਰੱਖਿਆ ਬਾਬਾ ਜੀ ਦਾ ਨਾਮ ਦਲੀਪ ਸਿੰਘ, ਤੇ ਉਹਨਾਂ ਦੀ ਪੈਦਾਇਸ਼ ਕਹਿ ਰਹੇ ਲਗਭਗ 1881 ਦੀ, ਛੋਟੀ ਉਮਰ ਦੇ ਸੀ ਜਦ ਇੱਥੇ ਆਸਟ੍ਰੇਲੀਆ ਆਏ, ਹੈ ਨਾ। ਕੁਛ ਪਤਾ ਹੈ ਉਹਨਾਂ ਦੀ ਜ਼ਿੰਦਗੀ ਬਾਰੇ, ਇੱਥੇ ਕਿੰਨਾ ਚਿਰ ਰਹੇ, ਕਿਵੇਂ ਰਹੇ, ਕੀ ਕੀਤਾ?
2: ਜੋ ਮਤਲਬ ਖੇਤੀਬਾੜੀ ਕਰਦੇ ਹੁੰਦੇ ਸੀ, ਮਤਲਬ ਜਾਂ ਫਿਰ ਸਮਾਨ ਸਮੂਨ ਵੇਚਦੇ ਹੁੰਦੇ ਸੀ, ਜਾ ਕੇ ਆਪਣੇ ਟਾਂਗੇ, ਜਿੱਦਾਂ ਆਪਾਂ ਇੰਡੀਆ ਟਾਂਗੇ ਕਹਿ ਦਿੰਦੇ ਆ,
1: ਉੱਦਾਂ
2: ਬਣਾਉਂਦੇ। ਹਾਂਜੀ, ਘੋੜਿਆਂ ਤੇ ਇੱਦਾਂ ਕਰਦੇ ਹੁੰਦੇ ਸੀ, ਯਾਨੀ ਖੇਤੀਬਾੜੀ ਦਾ ਹੀ ਕੰਮ ਕੀਤਾ ਇਹਨਾਂ ਨੇ। ਹਾਂਜੀ, ਫਿਰ ਉਸ ਤੋਂ ਬਾਅਦ ਫਿਰ ਇਹਨਾਂ ਨੇ ਫਿਰ ਡੈਡੀ ਨੂੰ ਸੱਦਿਆ, ਜਦੋਂ ਫਿਰ ਇੰਡੀਆ ਗਏ, ਇੰਡੀਆ ਜਾ ਕੇ ਦੇਖਿਆ ਕਿ ਮੁੰਡਾ ਪੜ੍ਹਦਾ ਨਹੀਂ ਹੈਗਾ, ਫਿਰ ਡੈਡੀ ਨੂੰ 17-18 ਸਾਲ ਦੇ ਸੀ ਜਦੋਂ ਫਿਰ ਡੈਡੀ ਨੂੰ ਬੁਲਾ ਲਿਆ ਇਹਨਾਂ ਨੇ ਇੱਥੇ।
1: ਅੱਛਾ ਅੱਛਾ, ਤੇ ਇੰਡੀਆ ਫਿਰ ਕੀ ਕਈ ਵਾਰੀ ਆਏ ਆਸਟ੍ਰੇਲੀਆ ਆਉਣ ਤੋਂ ਬਾਅਦ ਬਾਬਾ ਜੀ?
2: ਇੱਕ ਵਾਰੀ, ਇੱਕ ਦੋ ਵਾਰੀ ਉਹ ਗਏ, ਬਾਹਲਾ ਨਹੀਂ ਗਏ, ਕਿਉਂ ਜਦੋਂ ਗਏ ਆ ਜ਼ਿਆਦਾ ਚਿਰ ਕੰਮ ਕਰਦੇ ਸੀ, ਕੰਮ ਕਰਕੇ ਪੈਸੇ ਜਮ੍ਹਾਂ ਕਰਕੇ ਜੋੜ ਕੇ, ਤਾਂ ਫਿਰ ਇਹਨਾਂ ਨੇ ਜਾ ਕੇ ਇੰਡੀਆ ਜਾਣਾ, ਜ਼ਿਆਦਾ ਜ਼ਮੀਨ ਬਣਾ ਲੈਣੀ, ਫਿਰ ਆ ਜਾਣਾ। ਹਾਂਜੀ, ਇਸ ਤਰ੍ਹਾਂ।
1: ਪਰ ਬੜੀ ਔਖੀ ਜ਼ਿੰਦਗੀ ਹੋਈ ਹੋਣੀ ਹੈ,
2: ਜਿੰਦਗੀ ਬਹੁਤ ਲਾਈ ਔਖੀ ਸੀ। ਹਾਂਜੀ,
1: ਇਕੱਲੇ
2: ਬਹੁਤ ਔਖਾ ਟਾਈਮ ਦੇਖਿਆ,
1: ਹੈ ਨਾ। ਤੇ ਇਹ ਪੂਰਾ ਦਸਤਾਵੇਜ਼ ਹੈ ਕਿ ਇਹਨਾਂ ਨੂੰ ਇੰਡੀਆ ਜਾਣ ਦੀ ਇਜਾਜ਼ਤ ਸੀ, ਪਰ ਇੱਕੋ ਵਾਰ ਵਾਪਸ ਆਉਣ ਦੀ ਇਜਾਜ਼ਤ ਨਹੀਂ ਸੀ।
2: ਬਾਹਰ ਆਏ ਨਹੀਂ ਫਿਰ, ਇਹਨਾਂ ਦੀ ਡੈਥ ਹੋ ਗਈ ਆ ਬੰਬੇ ਜਾ ਕੇ, ਪੰਜਾਬ ਘਰੇ ਪਹੁੰਚ ਨਹੀਂ ਸਕੇ ਹੈ ਕਿ ਬਿਮਾਰ ਹੋ ਗਏ ਸੀ।
1: ਅੱਛਾ,
2: ਹਾਂਜੀ।
1: ਤੇ ਬੰਬੇ ਫਿਰ ਪਰਿਵਾਰ ਦਾ ਕੁਛ ਪਤਾ ਕਿਸ ਤਰ੍ਹਾਂ?
2: ਪਰਿਵਾਰ ਦਾ ਫਿਰ ਉਹ ਨਹੀਂ ਪਹੁੰਚ ਸਕੇ, ਜੋ ਇਹਨਾਂ ਦੇ ਕੋਲ ਬੈਗ ਸੀ, ਉਸ ਟਾਈਮ ਝੋਲੇ ਹੁੰਦੇ ਸੀ, ਝੋਲਿਆਂ 'ਚ ਕੱਪੜੇ ਹੁੰਦੇ ਸੀ ਬਜ਼ੁਰਗਾਂ ਦੇ, ਅਤੇ ਉਹਨਾਂ ਨੇ ਉਸ ਟਾਈਮ ਦੇਖਿਆ ਨਾ, ਇਹਨਾਂ ਦਾ ਸਸਕਾਰ ਕਰਤਾ ਹੈ। ਜਦੋਂ ਇਹਨਾਂ ਦਾ ਬੈਗ ਫੁੱਲਿਆ, ਫੇਰ ਬੈਗ ਦੇ ਵਿੱਚੋਂ ਇਹਨਾਂ ਦਾ ਪਿੰਡ ਦਾ ਐਡਰੈਸ ਮਿਲਿਆ ਬਾਬਾ ਜੀ ਦਾ।
1: ਅੱਛਾ,
2: ਫਿਰ ਉਹਨਾਂ ਨੇ ਜੋ ਉਹਨਾਂ ਦਾ ਬੈਗ ਸੀ, ਕੱਪੜੇ ਸੀ, ਉਹ ਫਿਰ ਉਹਨਾਂ ਨੇ ਪੰਜਾਬ ਇੰਡੀਆ ਆਪਣੇ ਘਰ ਭੇਜਤੇ।
1: ਭੇਜਤੇ,
2: ਹਾਂਜੀ। ਉਦੋਂ ਫਿਰ ਪਤਾ ਲੱਗਿਆ ਕਿ ਬਾਬਾ ਜੀ ਦੀ ਡੈਥ ਹੋ ਗਈ,
1: ਪੂਰੇ ਹੋ ਗਏ ਨੇ।
2: ਹਾਂਜੀ,
1: ਚਲੋ ਦੇਖੋ, ਅਣਜਲਦੀ ਗੱਲ ਹੁੰਦੀ ਹੈ ਨਾ, ਕਿੱਥੇ ਆ ਕੇ ਰਹੇ, ਕੰਮ ਕੀਤਾ, ਮੁੜ ਕੇ ਆਪਣੇ ਘਰ ਵੀ ਨਹੀਂ ਪਹੁੰਚ
2: ਘਰ ਨਹੀਂ ਪਹੁੰਚ ਸਕੇ।
1: ਹਾਂਜੀ, ਚਲੋ, ਉਹਨਾਂ ਦੀ ਯਾਦਾਂ ਹੈ ਤੁਹਾਡੇ ਕੋਲ?
2: ਦੋ ਸਨ ਸੀ ਬਾਬਾ ਜੀ ਦੇ।
1: ਅੱਛਾ,
2: ਤੇ ਤਿੰਨ ਬੇਟੀਆਂ ਤੇ ਦੋ ਸਨ ਨੇ।
1: ਅੱਛਾ ਜੀ,
2: ਪੰਜ ਬੱਚੇ ਸੀ, ਪੰਜਾਂ ਦਾ ਮਤਲਬ ਵਾਲਾ ਉਹ ਬਣਾਇਆ ਹੋਇਆ ਸੀ ਸਾਰੇ
1: ਫੈਮਿਲੀ। ਹਾਂਜੀ, ਫੈਮਿਲੀ ਟ੍ਰੀ ਹੈ ਤੁਹਾਡੀ।
2: ਹਾਂਜੀ, ਆਹ ਸੀ ਡੈਡੀ ਇੱਥੋਂ ਵਾਲੇ।
1: ਅੱਛਾ ਜੀ,
2: ਹਾਂਜੀ। ਇੱਕ ਇਹਨਾਂ ਦਾ ਛੋਟਾ ਭਰਾ ਸੀ, ਤੇ ਉਹ ਫਿਰ ਬਾਅਦ 'ਚ ਇਹਨਾਂ ਨੇ ਬੁਲਾਇਆ ਵਾ।
1: ਅੱਛਾ,
2: ਦੋਨੋਂ ਭਰਾ ਇੱਥੇ ਸੀ,
1: ਠੀਕ ਹੈ।
2: ਤੇ ਜਿਹੜੇ ਚਾਚਾ ਜੀ ਸੀ, ਤੇ ਚਾਚਾ ਜੀ ਜਦੋਂ ਫਿਰ ਇੱਥੋਂ ਗਏ ਆ ਇੰਡੀਆ ਨੂੰ ਗਏ ਆ, ਪਹਿਲੇ ਆ ਦੇ ਵਿੱਚ ਮਤਲਬ ਲੇਡੀਜ਼ ਨੂੰ ਨਹੀਂ ਸੀ ਬੁਲਾਉਂਦੇ ਹੁੰਦੇ
1: ਜੀ,
2: ਤੇ ਬੰਦਿਆਂ ਨੇ ਆਉਣਾ, ਕੰਮ ਕਰਨਾ, ਇੰਡੀਆ ਵਾਪਸ ਚਲੇ ਜਾਣਾ। ਫਿਰ ਮਤਲਬ ਜਦੋਂ ਚਾਚਾ ਜੀ ਇੰਡੀਆ ਗਏ ਆ, ਆਉਣ ਤੋਂ ਇੱਕ ਦਿਨ ਪਹਿਲਾਂ ਇਹਨਾਂ ਦੀ ਡੈਥ ਹੋ ਗਈ। ਹਾਂਜੀ, ਜਦੋਂ ਡੈਥ ਹੋਈ ਤਾਂ ਫਿਰ ਮਤਲਬ ਜਿਹੜੇ ਉਹ ਚਾਚੀ ਜੀ ਸੀ ਤੇ ਉਹਨਾਂ ਦਾ ਬੇਟਾ ਸੀ 6 ਸਾਲ ਦਾ, ਉਹ ਫਿਰ ਇੱਥੇ ਆ ਨਹੀਂ ਸੀ ਸਕਦੇ। ਫਿਰ ਡੈਡੀ ਜੀ ਨੇ ਉਸ ਟਾਈਮ ਫਿਰ ਕੇਸ ਕੀਤਾ ਸੀ ਕਿ ਮਤਲਬ ਮੇਰਾ ਭਰਾ ਦੀ ਡੈਥ ਹੋ ਗਈ ਆ, ਮੇਰੀ ਭਰਜਾਈ ਤੇ ਬੇਟਾ, ਉਹਨੂੰ ਕੋਈ ਸਾਂਭਣ ਵਾਲਾ ਹੈ ਨੀਗਾ, ਪਰ ਉਹਨਾਂ ਦਾ ਬਣਦਾ ਨਹੀਂ ਸੀ ਹੈਗਾ ਇੱਥੇ ਆਉਣ ਦਾ।
1: ਅੱਛਾ,
2: ਤੇ ਫਿਰ ਉਸ ਤੋਂ ਬਾਅਦ ਫਿਰ ਜਦੋਂ ਭਾਅ ਜੀ ਹੋਏ ਆਪਣੇ 20-21 ਸਾਲ

0: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
1: ਤੇ ਜਿਹੜੇ ਮੇਰੇ ਡੈਡੀ ਸੀ, ਡੈਡੀ ਦੀ ਇੱਕੋ ਲੱਤ ਸੀ।
2: ਅੱਛਾ।
1: 18-19 ਸਾਲ ਦਿਆਂ ਦੀ ਲੱਤ ਕੱਟ ਹੋ ਗਈ ਸੀ ਇੱਥੇ ਹੀ ਆਪਣੇ।
2: ਓਹ ਹਾਂਜੀ, ਕੋਈ ਐਕਸੀਡੈਂਟ ਹੋ ਗਿਆ ਸੀ?
1: ਉਹ ਆਪਣੇ ਪੱਥਰਾਂ 'ਚ ਕੰਮ ਕਰਦੇ ਸੀ, ਪੱਥਰ ਕਿਤੇ ਗੋਡੇ 'ਤੇ ਵੱਜੇ ਆ, ਅਤੇ ਉਸ ਟਾਈਮ ਉਹ ਉਸ ਤਰ੍ਹਾਂ ਕੰਮ 'ਤੇ ਜਾਂਦੇ ਰਹੇ,
2: ਇੱਕੋ ਲੱਤ ਨਾਲ ਫਿਰ ਕੰਮ ਕਰਦੇ ਹੀ ਰਹੇ।
1: ਹਾਂ, ਕਰਦੇ ਰਹੇ, ਫਿਰ ਆਪਦੇ ਤਿੰਨੋਂ ਬੱਚੇ ਪਾਲੇ।
2: ਕਮਾਲ ਹੈ।
1: ਹਾਂਜੀ,
2: ਬਹੁਤ
1: ਬਹੁਤ ਹਾਰਡ ਕੰਮ ਦੇਖਿਆ। ਜਦੋਂ ਫਿਰ ਇਹ ਮੇਰੇ ਹਸਬੈਂਡ ਹੋਏ ਤੀਸਰੇ ਨੰਬਰ 'ਤੇ, ਸਾਰੇ ਉਹਨੇ ਛੋਟੇ ਆਏ ਜਦੋਂ ਹੋਇਆ, ਫਿਰ ਮੰਮੀ ਠੀਕ ਨਹੀਂ ਸੀ ਰਹਿੰਦੇ ਹੁੰਦੇ, ਅਤੇ ਜਦੋਂ ਇਹਨਾਂ ਨੇ ਫਿਰ ਜੇ ਆਪਣੀ ਗੋਡੀ ਕਰਨੀ ਆਲੂਆਂ ਦੀ, ਨਾਲ ਫਿਰ ਇਹਨਾਂ ਨੂੰ ਲੈ ਕੇ ਜਾਣਾ ਥੋੜ੍ਹੀ ਜਿਹੀ ਵਾਟ ਮੀਟਰ ਕੇ, ਅਤੇ ਇਹਨਾਂ ਨੂੰ ਗਾਂਹ ਕਰ ਲੈਣਾ, ਉਨੇ ਕੁ ਗੁੱਡ ਲੈਣਾ, ਫਿਰ ਗਾਂਹ ਕਰ ਲੈਣਾ।
2: ਅੱਛਾ।
1: ਹਾਂਜੀ, ਡੈਡੀ ਦੱਸਦੇ ਹੁੰਦੇ ਸੀ ਬਹਿਣਾ, ਉਹਨਾਂ ਨੇ ਫਿਰ ਗੱਲਾਂ ਦੱਸਣੀਆਂ, ਤਾਂ ਮੈਨੂੰ ਪਤਾ ਹੀ ਮਤਲਬ ਇਸ ਤਰ੍ਹਾਂ ਡੈਡੀ ਨੇ ਦੱਸਣਾ। ਕਹਿੰਦੇ ਗੁਰਮੀਤ ਬਹੁਤ ਔਖਾ, ਕਹਿੰਦੇ ਹੱਸਣਾ ਜਦੋਂ ਕੰਮ ਕਰਨਾ, ਕਹਿਣਾ ਗੁਰਮੀਤ ਤੁਹਾਡੀ ਮਾਂ ਨੇ ਤਾਂ ਸਾਰੀ ਉਮਰ ਨਹੀਂ ਕੀਤਾ, ਉਹ ਕਿਹੜਾ ਭੁੱਖੀ ਮਰ ਗਏ, ਤੁਸੀਂ ਰਹਿਣ ਤਿਆ ਕਰੋ ਕੰਮ ਕਰਨ ਨੂੰ, ਮੁੰਡੇ ਆਪੇ ਹੀ ਕਰਨਗੇ।
2: ਅੱਛਾ।
1: ਹਾਂਜੀ,
2: ਉਹ ਤੁਹਾਡੀ ਹਿਮਾਇਤ ਕਰਦੇ ਸੀ ਬਲਕਿ।
1: ਹਾਂਜੀ, ਉਹਨਾਂ ਨੇ ਇਹੀ ਕਹਿਣਾ, ਤੁਹਾਡੀ ਮਾਂ ਨੇ ਸਾਰੀ ਉਮਰ ਨਹੀਂ ਕੰਮ ਕੀਤਾ, ਉਹ ਕਿਹੜਾ ਭੁੱਖੀ ਮਰ ਗਈ, ਕੋਈ ਗੱਲ ਨਹੀਂ, ਮੁੰਡੇ ਕਰਨ ਨਾ ਕਰਨ। ਹਾਂਜੀ, ਮੈਂ 84 ਦੇ ਵਿੱਚ ਆਈ ਸੀ ਇੰਡੀਆ ਤੋਂ, 84 ਦੇ ਵਿੱਚ।
2: ਅੱਛਾ ਅੱਛਾ, ਉਹ ਮਤਲਬ ਬੜਾ ਔਖਾ ਦੌਰ ਸੀ ਪੰਜਾਬ 'ਚ।
1: ਹਾਂਜੀ, ਬਹੁਤ ਜ਼ਿਆਦਾ। ਹਾਂਜੀ,
2: ਅਤੇ ਤੁਹਾਡਾ ਮੇਲ ਕਿਵੇਂ ਹੋਇਆ ਪਰਿਵਾਰ ਨਾਲ?
1: ਅਤੇ ਮੇਰੇ ਜਿਹੜੇ ਮਾਸੜ ਜੀ ਆ, ਮਾਸੜ ਜੀ ਦੇ ਮਾਮਾ ਜੀ ਦਾ, ਭੂਆ ਜੀ ਦਾ ਬੇਟਾ ਵਾ ਇਹ ਮੇਰੇ ਹਸਬੈਂਡ।
2: ਅੱਛਾ, ਮਤਲਬ ਸ਼ਰੀਕੇ ਵਿੱਚ ਹੀ ਹੈ।
1: ਹਾਂ, ਨਹੀਂ ਨਹੀਂ, ਸਕੇ ਮਾਮੇ ਭੂਆ ਦੇ ਮੁੰਡੇ ਸੀ।
2: ਓ ਹੋ ਹੋ।
1: ਹਾਂਜੀ, ਫਿਰ ਮੇਰੇ ਮਾਸੜ ਜੀ ਨੇ ਜਦੋਂ ਇਹ 80 ਦੇ ਵਿੱਚ ਗਏ, ਆਪਦੇ ਕਜ਼ਨ ਦੇ ਵਿਆਹ, ਬ੍ਰਦਰ ਦੇ ਵਿਆਹ, 3 ਵਿਆਹ ਹੋਏ ਸੀ ਸਾਡੀ ਫੈਮਿਲੀ 'ਚ, ਇਹ ਵਿਆਹ ਨੂੰ ਗਏ ਸੀ 18-19 ਸਾਲ ਦੇ ਸੀ ਉਦੋਂ, ਫਿਰ ਮਾਸੜ ਜੀ ਨੇ ਗੱਲ ਕੀਤੀ।
2: ਅੱਛਾ।
1: ਅਤੇ ਡੈਡੀ ਕਹਿੰਦੇ ਕੋਈ ਗੱਲ ਨਹੀਂ, ਕਹਿੰਦੇ ਕਿਰਪਾਲ ਜਦੋਂ ਕਰਨਾ ਵਾ ਮਤਲਬ ਤੁਹਾਡੇ ਰਿਸ਼ਤੇਦਾਰੀ ਦੇ ਕਰਾਂਗੇ। ਫਿਰ ਉਹ ਡੈਡੀ ਇੱਧਰ ਆ ਗਏ ਵਾਪਸ, ਅਤੇ ਮਾਸੜ ਜੀ ਦਾ ਐਕਸੀਡੈਂਟ ਹੋ ਗਿਆ, ਉਹਨਾਂ ਦੀ ਡੈਥ ਹੋ ਗਈ।
2: ਓਹੋ।
1: ਫਿਰ ਜਦੋਂ ਇਹਨਾਂ ਨੇ ਜਾਣਾ, ਮੇਰੇ ਆਏ ਹੋਏ ਸੀ ਚਾਚੀ ਜੀ ਆਪਣੇ ਪਤੀਸ ਮੇਰੇ, ਜੋ ਇੱਥੋਂ ਜਾਣਾ ਸੀ, ਉਹ ਫਿਰ ਡੈਡੀ ਨੇ ਕਿਹਾ, ਕਹਿੰਦੇ ਪਹਿਲਾਂ ਤੂੰ ਜਗਰਾਮ ਵਾਲਿਆਂ ਦੀ ਕੁੜੀ ਦੇਖਣੀ ਆ, ਉਹ ਦੇਖ ਕੇ ਤਾਂ ਪਹਿਲ ਉਹਨਾਂ ਦੀ ਆ, ਅਤੇ ਉਹ ਫਿਰ ਆਪਣੇ ਚਾਚੀ ਜੀ ਧਾਂਦਰੇ ਤੋਂ ਸੀ, ਉਹਨਾਂ ਦੇ ਜਿਹੜੇ ਬ੍ਰਦਰ ਸੀ ਉਹ ਵੀ ਸਾਡੀ ਫੈਮਿਲੀ ਨੂੰ ਜਾਣਦੇ ਸੀ ਡੈਡੀ ਉਹਨਾਂ ਨੂੰ, ਤਾਂ ਉਹ ਜਦੋਂ ਗਏ ਫਿਰ ਰਾਤ ਰਹੇ ਉੱਥੇ ਸਾਡੇ, ਸਾਨੂੰ ਤਾਂ ਪਤਾ ਨਹੀਂ ਸੀ ਹੈਗਾ ਕਿ ਇੱਦਾਂ ਕਰਕੇ ਆਏ ਆ, ਮਾਸੀ ਜੀ ਨੂੰ ਨਾਲ ਲੈ ਕੇ ਰਾਤ ਰਹੇ, ਰਾਤ ਰਹਿ ਕੇ ਸਵੇਰ ਨੂੰ ਉਹਨਾਂ ਨੇ ਫਿਰ ਜਦੋਂ ਮੈਂ ਕਾਲਜ ਜਾਣ ਲੱਗੀ ਪਿਆਰ ਦਿੱਤਾ।
2: ਅੱਛਾ।
1: ਕਹਿੰਦੇ ਕੁੜੀ ਸਾਡੀ ਹੋ ਗਈ।
2: ਅੱਛਾ।
1: ਹਾਂਜੀ, 8ਵੀਂ ਵਿੱਚ ਪੜ੍ਹਦੀ ਜਦੋਂ ਮਾਸੜ ਜੀ ਨੇ ਗੱਲ ਕਰਤੀ।
2: 8ਵੀਂ ਵਿੱਚ?
1: ਹਾਂਜੀ, 8ਵੀਂ ਵਿੱਚ ਪੜ੍ਹਦੀ ਸੀ ਉਸ ਟਾਈਮ ਜਦੋਂ ਮਾਸੜ ਜੀ ਨੇ ਰਿਸ਼ਤੇ ਦੀ ਗੱਲ ਕੀਤੀ।
2: ਹਾਂਜੀ
1: ਹਾਂਜੀ, ਅਤੇ ਫਿਰ 10ਵੀਂ ਕੀਤੀਆਂ ਸੀ, 2 ਸਾਲ ਬਾਅਦ ਵਿਆਹ ਹੋ ਗਏ।
2: ਪਰ ਮਤਲਬ ਚੋਣ ਕੀਤੀ ਤੁਹਾਡੇ ਫਾਦਰ ਇਨ ਲਾ ਸਾਹਿਬ ਨੇ, ਹੈ ਨਾ? ਤੇ ਤੁਸੀਂ ਆਪਣੇ ਵੁੱਡ ਬੀ ਹਸਬੈਂਡ ਨੂੰ ਨਾ ਦੇਖਿਆ ਸੀ, ਨਾ ਤਸਵੀਰ ਦੇਖੀ, ਕੁਝ ਨਹੀਂ ਸੀ ਪਤਾ?
1: ਨਾ ਨਾ, ਕੁਝ ਨਹੀਂ ਸੀ ਪਤਾ। ਯੂ ਵਿਦ SBS ਰੇਡੀਓ।
3: ਸੋ ਇਹ ਕਮਾਲ ਦੀ ਗੱਲਬਾਤ ਇੱਦਾਂ ਹੀ ਜਾਰੀ ਰਹੇਗੀ ਅਗਲੇ ਹਿੱਸੇ ਦੇ ਵਿੱਚ ਵੀ। ਆਸ ਕਰਦੇ ਹਾਂ ਕਿ ਪਸੰਦ ਆ ਰਹੀ ਹੋਵੇਗੀ। ਨਾਲ ਦੀ ਨਾਲ ਮੈਂ ਸਵਾਲ ਪੁੱਛਿਆ ਸੀ ਕਿ ਫਿਲਮ ਚੜ੍ਹਦੀ ਕਲਾ ਦੇ ਲੀਡ ਐਕਟਰਸ ਦੇ ਨਾਮ ਵੀ ਜ਼ਰੂਰ ਜ਼ਰੂਰ ਦੱਸ ਕੇ ਜਾਇਓ, ਔਰ ਆਪਣੀ ਈਮੇਲ ਆਈ ਡੀ ਦੇ ਨਾਲ ਭੇਜ ਦਿਓ 0439-7977। ਇੱਧਰ ਸੁਰਿੰਦਰ ਜੀ ਦਾ ਮੈਸੇਜ ਆ ਚੁੱਕਾ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਜੀ, ਔਰ ਇਹ ਆਂਸਰ ਸਾਨੂੰ ਭੇਜਦੇ ਨੇ, ਬਹੁਤ ਬਹੁਤ ਸ਼ੁਕਰੀਆ। ਔਰ ਇੱਧਰ ਪ੍ਰੀਤ ਰਮਨ ਜੀ ਵੀ ਆਂਸਰ ਭੇਜਦੇ ਨੇ ਸਾਨੂੰ, ਔਰ ਕਹਿ ਰਹੇ ਨੇ ਥੈਂਕ ਯੂ ਫੋਰ ਦਾ ਟਿਕਟਸ। ਵਾਹ ਜੀ ਵਾਹ, ਇਹਨਾਂ ਨੂੰ ਬਹੁਤ ਕੌਨਫੀਡੈਂਸ ਹੈ ਕਿ ਹਾਂ ਸਹੀ ਜਵਾਬ ਦਿੱਤੇ ਨੇ, ਔਰ ਕਹਿ ਰਹੇ ਨੇ ਥੈਂਕ ਯੂ ਫੋਰ ਦਾ ਟਿਕਟਸ, ਟਿਕਟਸ ਅਜੇ ਆਉਣਗੀਆਂ ਜੀ ਅਗਰ ਤੁਸੀਂ ਸਹੀ ਜਵਾਬ ਦਿੱਤੇ ਨੇ। ਅੰਮ੍ਰਿਤ ਕੌਰ ਜੀ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਜੀ, ਕੀ ਹਾਲ ਚਾਲ ਨੇ? ਮੈਂ ਬਹੁਤ ਵਧੀਆ ਜੀ, ਤੁਹਾਡੇ ਕੀ ਹਾਲ ਚਾਲ ਨੇ? ਹਰਮਨਪ੍ਰੀਤ ਸਿੰਘ ਜੀ ਸਿਡਨੀ ਤੋਂ ਸ਼ੋਅ ਸੁਣ ਰਹੇ ਨੇ, ਕਹਿ ਰਹੇ ਨੇ ਬਹੁਤ ਵਧੀਆ ਸ਼ੋਅ ਚੱਲ ਰਿਹਾ ਬਾਈ ਜੀ, ਅਤੇ ਵੀ ਆਂਸਰ ਭੇਜਦੇ ਨੇ ਸਾਨੂੰ ਲੀਡ ਐਕਟਰਸ ਦੇ ਨਾਮ ਲਿਖ ਕੇ, ਔਰ ਕਹਿ ਰਹੇ ਨੇ ਨਾਲ ਦੀ ਨਾਲ ਅੱਜ ਹਿੰਮਤ ਸੰਧੂ ਦਾ ਗਾਣਾ ਵੀ ਚਲਾ ਦਿਓ। ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਚਲਾਵਾਂਗੇ, ਕਿਉਂਕਿ ਆਲਰੇਡੀ ਸਾਡਾ ਅਗਲਾ ਗਾਣਾ ਜੋ ਹੈ ਉਹ ਸੈੱਟ ਹੋ ਚੁੱਕਿਆ ਜੀ। ਪਰ ਥੈਂਕ ਯੂ, ਤੁਸੀਂ ਮੈਸੇਜ ਕੀਤਾ ਹੈ। ਸੁਖਵਿੰਦਰ ਜੀ ਕਹਿ ਰਹੇ ਨੇ ਗੁੱਡ ਈਵਨਿੰਗ ਪੁਨੀਤ ਜੀ, ਕੀ ਹਾਲ ਚਾਲ ਨੇ ਤੁਹਾਡੇ? ਬਹੁਤ ਬਹੁਤ ਸ਼ੁਕਰੀਆ ਜੀ। ਇੱਧਰ ਇੱਕ ਹੋਰ ਮੈਸੇਜ ਆ ਚੁੱਕਾ ਹੈ, ਇਹ ਵੀ ਸਾਨੂੰ ਜਵਾਬ ਭੇਜਦੇ ਨੇ, ਬਹੁਤ ਬਹੁਤ ਸ਼ੁਕਰੀਆ ਜੀ ਇਸ ਸਾਰੇ ਸੁਨੇਹਾਂ ਦੇ ਵਾਸਤੇ। ਸਵਾਹ ਚੱਲਦੇ ਹਾਂ ਜੀ ਅਗਲੇ ਗਾਣੇ ਦੇ ਵੱਲ, ਇੱਕ ਹੋਰ ਕਮਾਲ ਦਾ ਗਾਣਾ, ਜੁੜੇ ਰਹੋ, ਸੁਣਦੇ ਰਹੋ SBS ਪੰਜਾਬੀ। ਮੈਂ ਹਾਂ ਪੁਨੀਤ ਢੀਂਗਰਾ। ਸੋ ਜੋ ਇੰਟਰਵਿਊ ਚੱਲ ਰਹੀ ਸੀ ਉਸਦਾ ਅਗਲਾ ਹਿੱਸਾ ਬ੍ਰੇਕ ਤੋਂ ਬਾਅਦ ਲੈ ਕੇ ਆਉਂਦੇ ਹਾਂ।

0: SBS ਫੂਡ ਦੁਆਰਾ ਦੁਨੀਆ ਭਰ ਦੇ ਖਾਣੇ ਆਪਣੀ ਰਸੋਈ ਵਿੱਚ ਲਿਆਓ। 7,000 ਤੋਂ ਵੀ ਜ਼ਿਆਦਾ ਖਾਣਿਆਂ ਬਾਰੇ ਜਾਣਕਾਰੀ ਵੀਡੀਓਜ਼ ਅਤੇ ਲੇਖਾਂ ਦੇ ਰੂਪ ਵਿੱਚ ਸੰਭਾਲੀ ਹੋਈ ਹੈ sbs.com.au/food ਉੱਤੇ। ਆਸਟ੍ਰੇਲੀਆ ਐਕਸਪਲੇਨਡ ਨਵੇਂ ਪ੍ਰਵਾਸੀਆਂ ਨੂੰ ਰਿਹਾਇਸ਼, ਸਿਹਤ, ਨੌਕਰੀਆਂ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ। sbs.com.au/australiaexplained ਉੱਤੇ ਜਾਓ। SBS ਦਾ ਅਵਾਰਡ ਜੇਤੂ ਦਸਤਾਵੇਜ਼ੀ ਸ਼ੋਅ ਡੇਟਲਾਈਨ, ਜੋ ਕਿ ਸੰਸਾਰ ਭਰ ਦੇ ਲੋਕਾਂ ਬਾਰੇ ਅਤੇ ਉਹਨਾਂ ਦੀਆਂ ਕਹਾਣੀਆਂ ਨਾਲ ਸਾਂਝ ਪਾਉਂਦਾ ਹੈ। ਦੇਖੋ ਹਰ ਮੰਗਲਵਾਰ ਰਾਤ 9:30 ਆਸਟ੍ਰੇਲੀਆ ਅਤੇ ਦੁਨੀਆ ਭਰ ਤੋਂ ਤਾਜ਼ੀਆਂ ਖਬਰਾਂ ਅਤੇ ਉੱਭਰ ਰਹੀਆਂ ਕਹਾਣੀਆਂ ਦੇਖੋ SBS ਵਰਲਡ ਨਿਊਜ਼ ਹਰ ਸ਼ਾਮ 6:30 ਅਤੇ SBS ਔਨ ਡਿਮਾਂਡ ਤੇ। SBS ਔਨ ਡਿਮਾਂਡ ਵਿੱਚ ਸੈਂਕੜੇ ਫਿਲਮਾਂ ਅਤੇ ਟੀਵੀ ਸ਼ੋਅ ਮੁਫਤ ਵਿੱਚ ਸਟ੍ਰੀਮ ਕਰਨ ਲਈ ਉਪਲਬਧ ਹਨ। ਅੱਜ ਹੀ SBS ਔਨ ਡਿਮਾਂਡ ਐਪ ਡਾਊਨਲੋਡ ਕਰੋ ਜਾਂ ਵੈਬਸਾਈਟ ਉੱਤੇ ਜਾਓ।
1: SBS South Asian brings you closer to South Asia. News in 10 languages, the SBS Spice podcast, and the hottest tracks on SBS South Asian radio. There is so much to explore. Check it out now on the SBS audio app or website.
2: ਕਿਸੇ ਵੀ ਮੋਬਾਈਲ ਡਿਵਾਈਸ ਤੇ ਸ਼ਾਨਦਾਰ ਕਹਾਣੀਆਂ ਮੁਫਤ ਸੁਣੋ। sbs.com.au/punjabi ਤੇ ਜਾਓ ਜਾਂ ਹੁਣੇ ਹੀ SBS radio app ਡਾਊਨਲੋਡ ਕਰੋ।
3: Learn to speak English. Find videos, podcasts, and advice to help you settle into daily life in Australia. Speak everyday Aussie with SBS Learn English.
4: ਵੈਲਕਮ ਬੈਕ ਜੀ। ਬ੍ਰੇਕ ਅਤੇ ਇਸ ਕਮਰਸ਼ੀਅਲ ਵਕਫੇ ਤੋਂ ਬਾਅਦ ਸਵਾਗਤ ਇੱਕ ਵਾਰ ਫਿਰ ਤੋਂ SBS ਪੰਜਾਬੀ ਦੇ ਉੱਤੇ। ਮੈਂ ਹਾਂ ਪੁਨੀਤ ਟਿੰਗਰਾ ਤੁਹਾਡੇ ਨਾਲ। ਸਮੇਂ ਤੁਹਾਨੂੰ ਸਵਾਲ ਪੁੱਛਿਆ ਸੀ ਕਿ ਚੜ੍ਹਦੀ ਕਲਾ ਫਿਲਮ ਦੇ ਲੀਡ ਕਲਾਕਾਰਾਂ ਦਾ ਕੀ ਨਾਮ ਹੈ। ਮਿਨੀਮਮ 3 ਤੁਸੀਂ ਦੱਸਣੇ ਆ ਔਰ ਮੈਸੇਜ ਭੇਜਣਾ 0439-799-767 ਅਤੇ ਆਪਣੇ ਨਾਮ ਅਤੇ ਈਮੇਲ ਆਈ ਡੀ ਦੇ ਨਾਲ। ਸੋ ਬਹੁਤ ਸਾਰੇ ਮੈਸੇਜਸ ਆ ਚੁੱਕੇ ਨੇ ਸ਼ੋਅ ਦੇ ਅੰਤ ਦੇ ਵਿੱਚ। ਆਪਾਂ ਵਿਨਰ ਤਾਂ ਜਿਨ੍ਹਾਂ ਨੇ ਸਹੀ ਜਵਾਬ ਦਿੱਤੇ ਉਹ ਸਾਰੇ ਵਿਨਰ ਨੇ। ਸਹੀ ਜਵਾਬ ਕੀ ਨੇ ਉਹ ਆਪਾਂ ਤੁਹਾਨੂੰ ਦੱਸਾਂਗੇ। ਔਰ ਪਿਛਲੇ ਹਿੱਸੇ ਦੇ ਵਿੱਚ ਗੱਲਬਾਤ ਅਸੀਂ ਸੁਣਾ ਰਹੇ ਸਾਂ ਗੁਰਮੀਤ ਕੌਰ ਜੀ ਦੇ ਨਾਲ, ਜਿਨ੍ਹਾਂ ਦਾ ਪਰਿਵਾਰ ਆਸਟ੍ਰੇਲੀਆ ਦੇ ਵਿੱਚ ਵੱਸਦੀ 5ਵੀਂ ਪੁਸ਼ਤਾਂ ਵਿੱਚੋਂ ਇੱਕ ਹੈ। ਆਓ ਉਸੇ ਹੀ ਗੱਲਬਾਤ ਨੂੰ ਕੰਟੀਨਿਊ ਕਰਦੇ ਹਾਂ।
5: ਯੂ ਵਿਦ SBS ਰੇਡੀਓ।
6: ਤੇ ਆਸਟ੍ਰੇਲੀਆ ਦੀ ਜੀਵਨੀ ਬਾਰੇ, ਖਾਸ ਕਰ ਇੱਥੇ ਜਿਸ ਤਰ੍ਹਾਂ ਫਾਲੋ
7: ਕੀਤਾ ਜੀ, ਜਿਵੇਂ ਮੈਂ ਠੀਕ ਰਹੀ ਆ ਕੇ ਹੈਪੀ ਰਹੀ। ਜਿੱਦਾਂ ਮੈਨੂੰ ਜਦੋਂ ਕੁਆਰੀ ਸੀ ਸ਼ੌਕ ਹੁੰਦਾ ਸੀ ਮੈਂ ਬਾਹਰ ਜਾਣਾ ਹੋਰ ਫੈਮਿਲੀ ਦੇ ਬੱਚਿਆਂ ਨੂੰ ਕਿਸੇ ਨੂੰ ਨਹੀਂ ਸੀ। ਸਾਡੀ ਜੁਆਇੰਟ ਫੈਮਿਲੀ ਸੀ ਸਾਡੇ ਤਾਇਆਂ ਦੀ। ਮੈਨੂੰ ਜ਼ਿਆਦਾ ਹੁੰਦਾ ਸੀ ਭੈਣ ਨੇ ਕਹਿਣਾ ਤੂੰ ਤਾਂ ਫਾਹੋ, ਮੈਂ ਨਹੀਂ ਜਾਣਾ, ਮੈਂ ਤਾਂ ਇੱਥੇ ਰਹਿਣਾ ਵਾਂ। ਅਤੇ ਮੈਂ ਕਹਿਣਾ ਨਾ ਬਾਹਰ ਜਾਣਾ। ਜਦੋਂ ਸਭ ਤੋਂ ਪਹਿਲਾਂ ਜਿੱਦਣ ਮੇਰਾ ਰਿਸ਼ਤਾ ਹੁੰਦਾ ਸੀ, ਚਾਚੀ ਜੀ ਆ ਜਾਂ ਭੈਣ ਦਾ ਰਿਸ਼ਤਾ ਇੰਗਲੈਂਡ 'ਚ ਹੋ ਗਿਆ ਸੀ, ਉਹਨਾਂ ਦਾ ਵਿਆਹ ਉੱਥੇ ਹੋਣਾ ਸੀ, ਫਿਰ ਮੇਰੇ ਰਿਸ਼ਤੇ ਦੀ ਪੱਖ ਟੱਕ ਹੋ ਗਈ। ਅਤੇ ਫਿਰ ਘਰਦਿਆਂ ਨੇ ਕਿਹਾ ਕਿ ਗੁਰਮੀਤ ਦਾ ਵਿਆਹ ਸੀ ਇੱਥੇ ਕਰਨਾ ਭੈਣ ਦੇ ਸਹੁਰਿਆਂ ਨੂੰ, ਕਿ ਮਤਲਬ ਅਸੀਂ 2 ਮਹੀਨੇ ਸੁੱਖੀ ਨੂੰ ਲੇਟ ਭੇਜਾਂਗੇ। ਮੇਰੇ ਭੈਣ ਦੇ ਸਹੁਰੇ ਕਹਿੰਦੇ ਠੀਕ ਹੈ ਸਾਨੂੰ ਕੋਈ ਫਰਕ ਨਹੀਂ, ਕੋਈ ਨਹੀਂ ਹੈਗਾ, ਤੁਹਾਡਾ ਪਹਿਲਾ ਵਿਆਹ ਵਾ, ਕਿ ਹੁਣ 2 ਮਹੀਨੇ ਵਾਧੂ ਕਿੱਦਾਂ ਇੰਗਲੈਂਡ ਤੋਂ ਆ ਸਕਦੀ ਆ। ਫਿਰ ਮੇਰਾ ਵਿਆਹ ਉੱਥੇ ਹੋਇਆ
6: ਉੱਥੇ ਇੰਡੀਆ।
7: ਹਾਂਜੀ, ਫਿਰ ਭੈਣ ਦੇ ਹੁੰਦੇ ਹੁੰਦੇ ਫਿਰ ਮੈਂ ਆ ਗਈ। ਜਦੋਂ ਫਿਰ ਆਈ ਤਾਂ ਉਦੋਂ ਪਤਾ ਲੱਗਿਆ ਕਿ ਮਤਲਬ ਭੈਣ ਭਰਾਵਾਂ ਨੂੰ ਮਾਂ ਪਿਓ ਨੂੰ ਛੱਡ ਕੇ ਕਿੱਦਾਂ ਜਾਣਾ। ਫਿਰ ਮੇਰਾ ਬਹੁਤ ਜਿੱਦਾਂ ਪਰਿਵਾਰ ਦਾ ਸਾਰੇ ਦਾ ਬਹੁਤ ਬੁਰਾ ਹਾਲ। ਅਤੇ ਫਿਰ ਮੈਂ ਸਿੰਗਾਪੁਰ ਵੀ ਜਿੱਦਾਂ ਜਦੋਂ ਟਿਕਟ ਲੈ ਕੇ ਦਿੱਤੀ ਤਾਂ ਉਹ ਕਹਿੰਦੇ ਮਤਲਬ ਉਹਨਾਂ ਨੇ ਪਹਿਲਾਂ ਮੈਂ ਇੰਗਲਿਸ਼ ਦੀ ਹੁੰਦੀ ਆ ਮੁਸ਼ਕਲ ਹੁੰਦੀ ਆ ਨਹੀਂ ਆਉਂਦੀ ਹੈਗੀ
6: ਜੀ।
7: ਅਤੇ ਜਦੋਂ ਆਈ ਤਾਂ ਫਿਰ ਉਹਨਾਂ ਟਿਕਟ 'ਤੇ ਲਿਖਾਇਆ ਕਿ ਇੰਗਲਿਸ਼ ਆਉਂਦੀ ਨਹੀਂ ਹੈਗੀ, ਕਿ ਹੈਲਪ ਦੀ ਲੋੜ ਆਉਣੀ। ਸਿੰਗਾਪੁਰ ਏਅਰਲਾਈਨ ਕੌਂਟਸ ਏਅਰਲਾਈਨ ਸੀ।
6: ਅੱਛਾ।
7: ਉਹਨਾਂ ਨੇ ਹੈਲਪ ਕੀਤੀ, 4-5 ਘੰਟੇ ਦੀ ਹੈਗੀ ਸਟੇਅ ਸੀ।
6: ਹਾਂਜੀ।
7: ਉਹਨਾਂ ਨੇ ਆਪਦੇ ਦਫ਼ਤਰ 'ਚ ਲੈ ਗਏ, ਕੌਫੀ ਪਿਲਾਈ। ਮੈਂ ਕਹਿਣਾ ਮੈਂ ਕਿਹਾ ਮੈਂ ਪੀਣੀ ਨਹੀਂ ਹੈਗੀ, ਹਿੰਦੀ ਬੋਲਦੇ ਸੀ ਉੱਥੇ। ਉਸ ਤੋਂ ਬਾਅਦ ਕਹਿੰਦੇ ਮੈਂ ਕਿਹਾ ਤੁਸੀਂ ਮੇਰੀ ਸਹਾਇਤਾ ਕਰ ਸਕਦੇ ਹੋ? ਅਤੇ ਕਹਿੰਦੇ ਹਾਂਜੀ ਦੱਸੋ ਤੁਸੀਂ। ਆਪਣੀ ਲੇਡੀ ਸੀ ਬਹੁਤ ਨਾਈਸ ਸੀ, ਕਹਿੰਦੇ ਸੀ ਮੈਂ ਤੇਰੀ ਭੈਣ ਆ। ਮੈਂ ਕਿਹਾ ਠੀਕ ਹੈ। ਅਤੇ ਮੈਂ ਕਿਹਾ ਤੁਸੀਂ ਹੈਲਪ ਸਹਾਇਤਾ ਕਰ ਸਕਦੇ ਹੋ? ਕਹਿੰਦੇ ਦੱਸੋ ਗੁਰਮੀਤ ਦੱਸੋ ਕੀ ਚਾਹੀਦਾ। ਮੈਂ ਕਿਹਾ ਤੁਸੀਂ ਮੈਨੂੰ ਇੰਡੀਆ ਨੂੰ ਚੜ੍ਹਾ ਸਕਦੇ ਹੋ? ਉਹ ਕਹਿੰਦੇ ਨਾ ਨਾ ਨਾ। ਉਹਨਾਂ ਨੇ ਫਿਰ ਜਦ ਰੱਖੀ ਗਈ ਕਿਤੇ ਆਸੇ ਪਾਸੇ ਨਾ ਹੋ ਜਾਵੇ ਕਿ ਇਹ ਤਾਂ ਮਤਲਬ ਇੰਨਾ ਮੇਰਾ ਬੁਰਾ ਹਾਲ ਆ। ਨਹੀਂ ਨਹੀਂ, ਕਹਿੰਦੀ ਗੁਰਮੀਤ ਹੁਣ ਤੈਨੂੰ ਅਸੀਂ ਆਸਟ੍ਰੇਲੀਆ ਨੂੰ ਚੜ੍ਹਾਉਣਾ, ਜਦੋਂ ਤੂੰ ਆਵੇਂਗੀ ਇੱਥੋਂ ਫਿਰ ਸਾਨੂੰ ਮਿਲ ਕੇ ਜਾਈਂ, ਫਿਰ ਤੈਨੂੰ ਅਸੀਂ ਇੰਡੀਆ ਨੂੰ ਚੜ੍ਹਾਵਾਂਗੇ। ਅਤੇ ਉਹ ਜ਼ਿਆਦਾ ਜ਼ਿੰਦਗੀ ਦੀ ਨਾਲ ਹੈ।
6: ਦੇਖੋ ਮਤਲਬ ਤੁਹਾਡਾ ਦਿਲ ਇਤਨਾ ਬਦਲ ਗਿਆ।
7: ਹਾਂਜੀ।
6: ਤੁਹਾਨੂੰ ਬਾਹਰ ਜਾਣ ਦਾ ਇੰਨਾ ਸ਼ੌਕ ਸੀ ਪਰ ਸਿੰਗਾਪੁਰ ਪਹੁੰਚ ਕੇ ਤੁਹਾਡਾ ਦਿਲ ਬਦਲ
7: ਗਿਆ ਹੋ ਗਿਆ। ਮੈਂ ਕਿਹਾ ਨਾ, ਫਿਰ ਪਤਾ ਲੱਗਿਆ ਵਿਛੋੜਾ ਭੈਣ ਭਰਾਵਾਂ ਦਾ ਮਾਪਿਆਂ ਦਾ ਕੀ ਆ
6: ਜਿਸ ਪਿੰਡ ਵਿੱਚ।
7: ਫਿਰ ਜਠਾਣੀ ਦਾ ਪਤਾ ਲੱਗਿਆ ਕਿ 12 ਸਾਲ ਬਾਅਦ ਇਹ ਇੰਡੀਆ ਗਏ ਆ, ਮੇਰੇ ਵਿਆਹ ਨੂੰ 12 ਸਾਲ ਬਾਅਦ ਗਏ ਸੀ। ਮੇਰੇ ਜਠਾਣੀ ਹਾਂਜੀ, ਤੇ ਮੈਂ ਕਿਹਾ ਜਦੋਂ ਭੈਣ ਜੀ ਵੱਡੇ ਜਠਾਣੀ ਮੇਰੇ 12 ਸਾਲ ਬਾਅਦ ਆਇਆ ਮੈਨੂੰ ਕਿਹੜਾ ਛੇਤੀ ਭੇਜਣਗਾ। ਹਾਂਜੀ ਇਹੋ ਜਿਹੀਆਂ ਗੱਲਾਂ ਫਿਰ ਦਿਮਾਗ 'ਤੇ
6: ਨੈਚੁਰਲੀ ਬੋਝ ਹੁੰਦਾ। ਪਰ ਦੇਖੋ ਫਿਰ ਤੁਸੀਂ ਉਸ ਤੋਂ ਬਾਅਦ ਪਹੁੰਚੇ ਇੱਥੇ,
7: ਹਾਂਜੀ,
6: ਹਾਲਾਂਕਿ ਤੁਹਾਨੂੰ ਸ਼ੌਕ ਤਾਂ ਬੜਾ ਸੀ ਅਤੇ ਇੱਕ ਤੁਸੀਂ ਅਕਸ ਤਾਂ ਬਣਾਇਆ ਹੋਣਾ ਨਾ ਕਿ ਇਸ ਤਰ੍ਹਾਂ ਦਾ ਹੋਏਗਾ ਆਸਟ੍ਰੇਲੀਆ ਜਦ ਜਾਵਾਂਗੇ, ਕਿਉਂਕਿ ਤੁਸੀਂ ਇੰਗਲੈਂਡ ਦੀ ਵੀ ਗੱਲਾਂ ਸੁਣੀਆਂ ਹੋਈਆਂ ਸਨ।
7: ਹਾਂਜੀ ਹਾਂਜੀ,
6: ਤਾਂ ਫਿਰ ਤੁਹਾਡਾ ਆਪਣਾ ਤਜਰਬਾ ਕੀ ਸੀ ਇੱਥੇ ਆਉਣ ਤੋਂ ਬਾਅਦ?
7: ਤਜਰਬੇ ਮੇਰੇ ਇਹ ਸੀ, ਮੈਂ ਜਿੱਦਾਂ ਹੁਣ ਇੰਡੀਆ ਸੀ ਹਸਬੈਂਡ ਸੀ, ਮੈਂ ਕਿਹਾ ਤਾਰੇ ਉੱਥੇ ਜਿੱਦਾਂ ਆਪਾਂ ਨੂੰ ਕਈ ਵਾਰੀ ਅਜੀਬ ਜਿਹੀਆਂ ਹੁੰਦੀਆਂ, ਕਹਿੰਦੇ ਤੈਨੂੰ ਉੱਥੇ ਤਾਂ ਤਾਰੇ ਬਹੁਤ ਨੇੜੇ ਆ, ਇੱਦਾਂ ਜਿੱਦਾਂ ਟੀਚਰਾਂ ਜੀ ਕਰਨੀ ਆ। ਅਤੇ ਫਿਰ ਮੈਂ ਬੁਲਾਈ, ਮੈਂ ਟਾਊਨਸਵੈਲ ਆਈ, ਟਾਊਨਸਵੈਲ ਡੈਡੀ ਅਤੇ ਇਹ ਮੇਰੇ ਹਸਬੈਂਡ ਗਏ ਲੈਣ ਵਾਸਤੇ। ਸਵੇਰ ਦਾ ਟਾਈਮ ਸੀ ਜਦੋਂ ਪਲੇਨ 'ਚੋਂ ਬਾਹਰ ਨੂੰ ਤੁਰੇ, ਸੂਰਜ ਦਿਖੇ ਵਿੱਚ ਆ ਹੋਇਆ, ਅਤੇ ਪਰ ਇੱਕ ਪਾਸੇ ਰੋਣਾ ਵੀ ਆ, ਹੈ ਮੇਰੇ ਕੋਲ ਤਾਂ ਕੋਈ ਵੀ ਨਹੀਂ ਹੈਗਾ, ਫੈਮਿਲੀ ਮੈਂਬਰ ਸਾਰੇ ਆ, ਪਤਾ ਨਹੀਂ ਕਿੱਦਾਂ ਦੇ ਹੋਣਗੇ, ਕੀ ਕਰੂੰਗੀ, ਕਿੱਦਾਂ ਕਰੂੰਗੇ, ਮੈਂ ਕਿਸੇ ਨੂੰ ਗੱਲ ਨਹੀਂ ਕਰ ਸਕਦੀ, ਚਿੱਠੀ ਵੀ 2 ਹਫ਼ਤੇ ਲੱਗਣੀ ਆ, ਮਹੀਨਾ ਲੱਗਣਾ, ਇੱਦਾਂ ਕਰਕੇ। ਪਰ ਡੈਡੀ ਜੀ ਸਹਿੜੇ ਸੀ, ਉਹ ਬਹੁਤ ਨਾਈਸ ਪਰਸਨ ਸੀ।
6: ਅੱਛਾ,
7: ਇੰਨੇ ਨਾਈਸ ਸੀ ਨਾ ਮਨਪ੍ਰੀਤ, ਤੁਸੀਂ ਪੁੱਛੋ ਹੀ ਨਾ।
6: ਅੱਛਾ
7: ਹਾਂਜੀ, ਮਹਿਸੂਸ
6: ਨੀ ਹੁਣ ਦਿੱਤਾ?
7: ਫਿਰ ਉਹ ਅਸੀਂ ਉਹ ਪਹਿਲਾਂ ਉਹ 30 ਸਾਲ ਬਾਅਦ ਗਏ ਸੀ, ਫਿਰ ਜਦੋਂ 80 ਚ ਗਏ, ਜਦੋਂ ਮੇਰੇ ਰਸਤੇ ਦੀ ਗੱਲ ਕੀਤੀ ਹੈ, ਫਿਰ 86 ਦੇ ਵਿੱਚ ਉਹਨਾਂ ਨੂੰ ਮੈਂ ਕਿਹਾ ਨਹੀਂ ਆਪਾਂ ਡੈਡੀ ਨੂੰ ਭੇਜਣਾ, ਮੈਂ ਘਰ ਦੇ ਕਹਿੰਦੇ ਸੀ ਗੁਰਮੀਤ, ਹੁਣ ਨਾ ਡੈਡੀ ਦੇ ਉੱਤੇ ਮਤਲਬ ਅੱਗੇ ਸੁਣ ਦੇ 30 ਸਾਲ ਲਈ ਆਇਆ ਕਿ ਹੁਣ ਤੂੰ ਜਾਣਾ ਵਾ ਕਿ ਮਤਲਬ ਉਹਨਾਂ ਨੂੰ ਛੇਤੀ ਚੱਕਰ ਮਰਵਾਉਣਾ ਵਾ, ਅਸੀਂ ਮਿਲਣਾ ਮੰਗਦੇ ਹਾਂ। ਫਿਰ ਮੈਂ 84 'ਚ ਆਈ ਸੀ, 86 ਦੇ ਵਿੱਚ ਫਿਰ ਡੈਡੀ ਨੂੰ ਫਿਰ ਇੰਡੀਆ ਭੇਜਿਆ 3 ਮਹੀਨੇ ਵਾਸਤੇ, ਸੀਗਾ ਤੁਸੀਂ ਘੁੰਮ ਫਿਰ ਕੇ ਆਓ।
6: ਅਤੇ ਤੁਸੀਂ ਨਾਲ ਗਏ?
7: ਨਹੀਂ ਨਹੀਂ, ਉਹ ਇਕੱਲੇ ਇਕੱਲੇ ਭੇਜੇ, ਮੇਰੀ ਬੇਟੀ ਛੋਟੀ ਸੀ।
6: ਅੱਛਾ, ਹਾਂਜੀ। ਅਤੇ ਤੁਸੀਂ ਕਿੰਨੇ ਚਿਰ ਬਾਅਦ ਇੰਡੀਆ ਗਏ?
7: ਮੈਂ ਗਈ ਹਾਂ 3.5 ਸਾਲ ਬਾਅਦ।
6: ਅੱਛਾ
7: ਹਾਂਜੀ,
6: ਅਤੇ ਜਦ ਤੱਕ ਤੁਸੀਂ ਇੰਡੀਆ ਵਾਪਸ ਮੁੜੇ,
7: ਜਿੰਨਾ ਚਿਰ ਮੈਂ ਪਹਿਲੀ ਵਾਰ ਨਹੀਂ ਗਈ, ਰਾਤ ਨੂੰ ਸੌਣਾ, ਸੁਪਨਾ ਆਇਆ ਹੋਣਾ ਇੰਡੀਆ ਦਾ, ਇੰਡੀਆ ਪਹੁੰਚੀ ਹੋਣਾ, ਜਦੋਂ ਅੱਖਾਂ ਖੋਲਣੀਆਂ ਆਲਾ ਦੁਆਲਾ ਕੁਛ ਨਾ ਦੇਖਣਾ, ਫਿਰ ਮਨ ਖਰਾਬ ਹੋਣਾ। ਅਤੇ ਜਦੋਂ ਫਿਰ ਮੈਂ ਇੰਡੀਆ ਤੋਂ ਆਈ, 3 ਕੁ ਦਿਨ ਰਹੀ ਮੈਂ ਮਿਲਾਂ ਮਿਲਾਂ, ਫਿਰ ਆ ਗਈ ਇੱਥੇ ਅੰਸਵੈਲ, ਆ ਗਏ ਮੇਰੇ ਹਸਬੈਂਡ, ਮੇਰੇ ਦੋਨੋਂ ਜੇਠ ਅਤੇ ਮਤਲਬ ਭਾਜੀ ਹੋਣੀ ਗੰਨੇ 'ਚ ਕੰਮ ਕਰਦੇ ਹੋਏ ਸੀ, ਬੈਨਰੋਲੀ ਕਰਦੇ ਹੁੰਦੇ ਸੀ, ਇਹਨਾਂ ਨੇ ਤੜਕੇ 4 ਵਜੇ ਚਲੇ ਜਾਣਾ, ਰਾਤ ਨੂੰ 9 ਵਜੇ ਆਉਣਾ, ਸਾਈਡਾਂ ਦੇ ਦੋਨੋਂ ਪਾਸੇ ਗੰਨਾ, ਜਦੋਂ ਗੰਨੇ ਦੀ ਆਵਾਜ਼ ਆਉਣੀ ਹਵਾ ਨਾਲ ਖੜਕਣ, ਮੈਂ ਕਹਿਣਾ ਕੋਈ ਆ ਗਿਆ ਮਾਰ ਗਿਆ ਮੈਨੂੰ ਆ ਕੇ।
6: ਓਹੋ
7: ਹਾਂਜੀ, ਫਿਰ ਚਾਚਾ ਜੀ ਨੇ ਅਮੈਰੀਕਾ ਤੋਂ ਹਰ ਰੋਜ਼ ਸ਼ਾਮ ਨੂੰ 2 ਵਜੇ ਆਪਣੇ ਇੱਥੋਂ